गुण गायले मिता, हर सिमरत तेरी लाज रहे, हर सिमरत जम किशना कहे। किड्डी वड्डी गरंटी है जिहड़ा तुसी कर रहे हो। प्रभ कै सिमरन गर्भ ना बसै, प्रभ कै सिमरन दुख जम नसे, प्रभ कै सिमरन काल पर हरे, प्रभ के सिमरन दुश्मन डरे। दुश्मन पांच जिहड़े अंदर वैरी मित्र बन जांदे आ, ये वैरी मित्र सब किते आ ने मंगे मन। जब तुसीं उन्हूं मित्र बना लोगे ना एक नूं, सारे मित्र बन जांदे। इत्थे सतगुरु फिर कहिंदे हर हर नाम जपे जन कोए। हुण तुसीं बैठे हो, थोड़े जाने जपदे, बाकी तो जपते नहीं, कोई कोई जपता नाम। तो पंजवें पातशाह ने देता फैसला, कहिंदे हर हर नाम जपे जन कोए तां कि आस पूर्ण होए। जिहड़ा जपेगा उहदी आसा पूरी हो जाएगी। हुण आसा भी समझना भी आसा किहड़ी है। नौवें पातशाह कहिंदे आसा मनसा सगल त्यागे, जगते रहे निराशा, काम क्रोध जे परसे नाही ते घट ब्रह्म निवास। हुण इत्थे आसा किहड़ी है? कांखी एक है, आसा हुंदी कांखी। कांखी एक है दरस तुहारो, ये पूरी कर देनी सतगुरु ने तुहाडी। पर उहनां दी होएगी जिहड़े लैके आउंदे आ कांखी। सानू कांखी तां आउंदी नहीं गी, कांखी कादी आउंदी है? दुनियावी काम साढ़े पूरे हो जाण बस, उही ओ भी सतगुरु करदे ने। ये नहीं कि वह नहीं करते, सारा कुछ करते। ये लोग सुखी है, पर लोग सहेले दोवें ही, पर उहदे लई इहो ही कम करना पैणा नाम। जदों तुसी नाम जप जप के अपने मन नूं निर्मल करके वाहिगुरु नाल जोड़ लैंदे हो ना, उदों तुहाडा मित्र बणदा वाहिगुरु। उदों की बनता जी? मित्र। उदों पहला नहीं बनता, क्योंकि साहेब मेरा सदा निर्मला। साहेब मेरा सदा, मन निर्मल पाया जाए। जे असी मन नूं निर्मल कर लांगे तो फिर उन्हें मित्र बनना, उदों पहला नहीं बनता। तो इहनूं की होया मन नूं? किते जन्म जन्म की इस मन को मल लागी, काला होया शाह काला। आप कह दें मैल का दी है। हाँ जी, विचारा आ जड़ियाँ सोचा चल दिया ने, कि सारा दिन सोचा चली जांदी है, रात नो सुपने। जे ते ते तों उपर हो तुसी फेर ते तरे होए हो, ते ते भवज लंघे। दिने दो भवजल ने साडे अंदर, एक विचारा दा सोचा दा। तुसी पढ़े हो गुरबाणी, जो गुरबाणी पढ़ते हो चैक करया करो भी सोचा तो नहीं चली जांदियां नाल, विचार तो नहीं चली जांदा कोई फुरना। थाट्स कहने इंग्लिश दे, थाट्स। गुरबाणी पढ़ते हैं, सिमरन करते हैं, असीं इत्थे वाहगुरु वाहगुरु करी जाने, मन कितें तुरिया फिरदा। ये इन्ना मन साडा चंचल आ, तुहानू संगत चों उठा के लै जूगा। चंचल बनाउण वाले भी पंज चोर अंदर ही है, उन्हां दे आखे लगदा है। जे लोभ आ गया ना कि मैं तो उधर जाना सीगा, कि इन्हें ठा के लै जाना, कित्थे बह के आ गए, है ना। मन च आउंदा फुरना ते उठ के, फुरना सोचा नूं कहिंदे, विचार आउंदा कोई, वह विचार तुहानूं उठा के लै जांदा संगत च। इन्ना चंचल आ मन, यही मैल आ इहदी। तो कहिंदे जे तुसीं विचार मारे तरे तारे, तुसीं आप भी तर सकते हो, होरना नूं भी दस के तार सकते हो, उल्ट जो ना आवे। यही मैल जे आपां ना लाई, अंत समय सानू जूना च लै जांदी है मैल। जिहड़ी सोच रह गई, जिहड़ा विचार अंदर रह गया, क्योंकि मन हर वेले सिमरन करदा वा, ये वेला नहीं बहिंदा। सिमरन दो किस्म का, एक माया का सिमरन, एक
ਆਹ ਜਿਹੜਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਜੇ ਮਾਇਆ ਦਾ ਸਿਮਰਨ ਕਰਦਾ ਸਤਿਗੁਰ ਦੇ ਅੰਤਕਾਲ, ਜੇ ਲਛਮੀ ਸਿਮਰੇ ਕਿੱਥੇ ਜਾਊਗਾ ਅੰਤਕਾਲ, ਜੇ ਲਛਮੀ ਸਿਮਰ ਐਸੀ ਚਿੰਤਾ ਮੇ ਜਿਮਰ, ਚਿੰਤਾ ਸੋਚਾਂ ਨੂੰ ਕਹਿੰਦੇ, ਕਿੱਥੇ ਜਾਊਗਾ ਜੀ। ਸੱਪ ਦੀ ਜੂਨ ਮਿਲਦੀ ਹੈ ਜਦੋਂ ਨੇ ਆ ਵੀ ਕੋਈ ਧਨ ਦੌਲਤ ਪਿਆ ਸਾਡਾ, ਸਾਡਾ ਅੰਤ ਸਮੇਂ ਧਿਆਨ ਉੱਥੇ ਲੱਗ ਜਾਂਦਾ ਵੀ ਰਹਿ ਗਿਆ, ਅਤੇ ਫਿਰ ਸਤਿਗੁਰੂ ਕਹਿੰਦੇ ਸੱਪ ਦੀ ਜੂਨ 'ਚ ਆਊਗਾ। ਅਤੇ ਜਿਹੜਾ ਸੱਪ ਦੀ ਜੂਨ 'ਚ ਆ ਗਿਆ ਉਹ ਫਿਰ ਨਿਕਲ ਨਹੀਂ ਸਕਦਾ, ਉਹ ਫਿਰ ਉਹਦਾ ਧਿਆਨ ਹੀ ਉਸ ਆਪਣੀ ਕੁੱਲ ਦੇ ਵਿੱਚ ਰਹਿ ਜਾਂਦਾ, ਉਹ ਮਰੇਗਾ ਫਿਰ ਸੱਪ ਦੀ ਜੂਨ। ਉਹਨੂੰ ਵਾਲ ਵਾਲ ਕਹਿੰਦੇ ਦੁਬਾਰਾ ਦੁਬਾਰਾ, ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ। ਜੇ ਬਚਣਾ ਚਾਹੁੰਦੇ ਹਾਂ ਆਪਾਂ ਤਾਂ ਸਤਿਗੁਰੂ ਕੀ ਕਹਿੰਦੇ ਆ, ਆ ਜਿਹੜਾ ਬੋਲਦੇ ਵਾਹਿਗੁਰੂ ਵਾਹਿਗੁਰੂ, ਇਹ ਤਾਂ ਹੀ ਆਪਾਂ ਦ੍ਰਿੜ ਕਰਦੇ ਹਾਂ। ਦ੍ਰਿੜ ਕਰਨਾ ਕਹਿੰਦੇ ਆ, ਪੱਕਾ ਮਨ ਦੇ ਵਿੱਚ ਵਸਾ ਲਓ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ। ਅੰਤ ਸਮੇਂ ਦਾ ਪਤਾ ਕਦੋਂ, ਕੋਈ ਨਹੀਂ ਕਦੋਂ ਆ ਜਾਣਾ, ਉਦੋਂ ਤੁਹਾਡੇ ਮੁੱਖ ਚੋਂ ਕੀ ਨਿਕਲੇ, ਵਾਹਿਗੁਰੂ। ਅਜਾਮਲ ਦੇ ਇਹੋ ਨਿਕਲਿਆ ਸੀ, ਅਜਾਮਲ ਪਾਪੀ ਜੱਗ ਜਾਣੇ ਨਿਮਖ ਮਾਹੇ ਨਿਸਤਾਰਾ, ਉਹਦੇ ਜੰਮ ਉਹਨੇ ਵਸਾ ਲਿਆ ਸੀ। ਇੱਕ ਗੁਰਮੰਤਰ ਦੇ ਗਿਆ ਉਹਨੂੰ ਸਾਧੂ, ਉਹਨੇ ਫਿਰ ਅੰਤ ਸਮੇਂ ਨਾ ਸਮਾਂ ਆ ਗਿਆ ਅਤੇ ਉਹਨੇ ਫਿਰ ਦਿਨ ਰਾਤ ਕਮਾਇਆ, ਅਤੇ ਜਦੋਂ ਸਮਾਂ ਆਇਆ ਉਹ ਜੰਮ ਦਿਸੇ ਉਹਨੂੰ, ਉਹ ਡਰ ਕੇ ਫਿਰ ਬੋਲਦਾ ਨਾਰਾਇਣ, ਆਵਾਜ਼ ਤਾਂ ਮਾਰੀ ਆਪਣੇ ਪੁੱਤ ਨੂੰ ਉਹਨੇ, ਅਤੇ ਵਾਹਿਗੁਰੂ ਨੂੰ ਨਾਰਾਇਣ ਹੀ ਕਹਿੰਦੇ, ਬਚ ਗਿਆ। ਤਾਂ ਹੀ ਸਤਿਗੁਰੂ ਕਹਿੰਦੇ ਨੇ ਹਰ ਕੋ ਨਾਮ ਸਦਾ ਸੁਖਦਾਈ, ਆ ਜਿਹੜਾ ਜਪ ਰਹੇ ਹੋ ਤੁਸੀਂ ਹਰ ਕੋ ਨਾਮ, ਇਹ ਸੁੱਖ ਦੇਣ ਵਾਲਾ ਵਾ, ਸਿਮਰੋ ਸਿਮਰ ਸਿਮਰ ਸੁੱਖ ਪਾਓ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਣਕਾ ਹੂੰ ਗੱਤ ਪਾਈ। ਗਣਕਾ ਨੇ ਤੋਤੇ ਤੋਂ ਹੀ ਸਿੱਖ ਲਿਆ ਸੀ, ਤੋਤਾ ਰਾਮ ਰਾਮ ਬੋਲਦਾ, ਬੜਾ ਦ੍ਰਿੜ ਕੀਤਾ ਉਹਨੇ, ਦਿਨ ਰਾਤ ਉਹਨੇ ਕਮਾਈ ਕੀਤੀ, ਉਹ ਵੀ ਪਾਰ ਹੋ ਗਈ। ਅਸੀਂ ਕਿਉਂ ਨਹੀਂ ਪਾਰ ਹੋ ਸਕਦੇ, ਸਾਨੂੰ ਯਕੀਨ ਨਹੀਂ ਆਉਂਦਾ, ਅਸੀਂ ਗੁਰਬਾਣੀ ਨੂੰ ਨਾ ਉਸ ਤਰ੍ਹਾਂ ਨਹੀਂ ਮੰਨਦੇ ਜਿਵੇਂ ਸਤਿਗੁਰੂ ਕਹਿੰਦੇ ਆ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਫਿਰ ਉਹ ਕਹਿੰਦੇ ਤੁਹਾਡੀ ਕਾਂਖੀ ਪੂਰੀ ਹੋ ਜਾਏਗੀ। ਕਾਂਖੀ ਕੀ ਹੈ ਜੀ, ਕਾਂਖੀ ਇੱਕ ਹੈ ਦਰਸ ਤੁਹਾਰੋ, ਅਤੇ ਜਿਹੜੀਆਂ ਦੁਨਿਆਵੀ ਆਸਾਂ ਨੇ ਤੁਹਾਡੀਆਂ ਉਹ ਵੀ ਪੂਰੀਆਂ ਕਰੂਗਾ। ਵੈਸੇ ਦੁਨਿਆਵੀ ਆਪਾਂ ਕੁਛ ਨਹੀਂ ਮੰਗਣਾ ਹੁੰਦਾ, ਉਹ ਵਾਹਿਗੁਰੂ ਨੇ ਸਾਡੇ ਭਾਗਾਂ 'ਚ ਇੱਕੇ ਵਾਰੀ ਲਿਖ ਦਿੱਤਾ ਵਾ, ਉਹ ਸਮਾਂ ਆਉਣ 'ਤੇ ਮਿਲ ਜਾਣਾ ਤੁਹਾਨੂੰ, ਉਹਦੀ ਚਿੰਤਾ ਨਹੀਂ ਕਰਨੀ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ, ਇੱਥੇ ਜਦੋਂ ਆਇਆ ਕਰੋ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ, ਨਾਮ ਤੋਂ ਬਿਨਾਂ ਭੁੱਖ ਨਹੀਂ ਮਿਟਣੀ। ਸਹਿਸ ਖੱਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾ। ਇਸ ਲਈ ਸਤਿਗੁਰੂ ਸਾਨੂੰ ਤਰੀਕਾ ਦੱਸ ਰਿਹਾ, ਇਹਨੂੰ ਕਹਿੰਦੇ ਗੁਰਮਤ ਜੀਵਨ ਜਾਚ। ਕੀ ਕਹਿੰਦੇ ਆ ਜੀ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ, ਉਹ ਫਿਰ ਜੋ ਗੁਰੂ ਕਹਿੰਦਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਗੁਰਬਾਣੀ ਕਹੇ। ਆਪਾਂ ਸਾਰੇ ਸੇਵਕ ਹਾਂ, ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰ, ਕਿਤੇ ਪ੍ਰਤੱਖ ਜਲ ਪਾਰ ਹੋ ਜਾਓਗੇ ਤੁਸੀਂ, ਅਤੇ ਜਦੋਂ ਤੁਸੀਂ ਮਿੱਤਰ ਬਣਾ ਲਿਆ ਨਾ ਉਹਨੂੰ, ਫਿਰ ਜੋ ਮਰਜ਼ੀ ਮੰਗ ਲਓ, ਦੁਨਿਆਵੀ ਜੀ ਵੀ ਦੇ ਦਿੰਦਾ। ਗੁਰਬਾਣੀ ਸ਼ਬਦ ਪੜ੍ਹਿਓ ਘਰ ਜਾ ਕੇ, ਕਿਤੇ ਸਾਜਨੇ ਤੂੰ ਮੀਤ ਮੇਰਾ, ਸਾਜਨੇ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ, ਉਹਦੇ ਕੋਲ ਕੀ ਨਹੀਂ ਗਾ, ਸਾਚੇ ਸਾਹਿਬ ਆ ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਸ਼ ਹੈ ਜਿਸ ਦੇ ਸੋ ਪਾ। ਹੁਣ ਵੇਖੋ ਅੱਗੇ ਲਿਖਿਆ ਵਾ ਵੀ ਦੇਵੇਗਾ ਕਿਹਨੂੰ, ਹੁਣ ਆਹ ਗੱਲ ਨੋਟ ਕਰ ਲਈ, ਅਸੀਂ ਬਾਣੀ ਨੂੰ ਵਿਚਾਰਦੇ ਨਹੀਂ ਗੇ, ਬਸ ਪੜ੍ਹੀ ਜਾਂਦੇ, ਹੁਣ ਦੇਊਗਾ ਕਿਹਨੂੰ। ਸਾਜਨੇ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ, ਮਾਣ ਮੰਗੂ ਤਾਣ ਮੰਗੂ ਧਨ ਲਛਮੀ ਸੁੱਤ ਦੇ, ਸਾਚੇ ਸਾਹਿਬ ਆ ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ, ਤੇ ਕਰੇ ਕੀ ਆਹ ਕਰਨਾ ਪੈਣਾ, ਅਸੀਂ ਕਰਦੇ ਨਹੀਂ ਤਾਂ ਤਾਂ ਮਿਲਦਾ ਨਹੀਂ। ਸਦਾ ਸਿਫਤ ਸਲਾਹ ਤੇਰੀ, ਵਾਹਿਗੁਰੂ।

ਅੱਖਾਂ ਬੰਦ ਕਰਕੇ ਵੱਸਦਾ ਵਾ, ਕਿਉਂਕਿ ਮਨ ਅੱਖਾਂ 'ਚ ਹੈ ਨਾ, ਜੋਤ ਹੈ। ਅੱਖਾਂ ਬੰਦ ਕਰੋ, ਕੰਨਾਂ 'ਚ ਆ ਜਾਂਦਾ, ਇੱਕ ਹੋ ਜਾਂਦਾ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਜੀ ਗੁਰੂ।

ਵਾਹਿਗੁਰੂ। ਇਸ ਤਰ੍ਹਾਂ ਗੁਰੂ ਪਿਆਰਿਓ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਾਇਆ ਦਾ ਸਿਮਰਨ ਖਤਮ ਹੋ ਜਾਣਾ ਜਦੋਂ ਤੁਸੀਂ ਪ੍ਰਭੂ ਦਾ ਸਿਮਰਨ ਕਰਨ ਲੱਗ ਪਏ ਨਾ, ਜਿਹੜਾ ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਮਾਇਆ ਦਾ ਸਿਮਰਨ ਡਿਲੀਟ ਹੋ ਜਾਣਾ, ਉਹ ਖਤਮ ਹੋ ਜਾਣਾ, ਉਹੀ ਮੈਲ ਸੀ। ਜਿਉਂ ਹੀ ਇਹ ਤੁਸੀਂ ਵਸਾਉਣ 'ਚ ਕਾਮਯਾਬ ਹੋ ਗਏ, ਵਾਹਿਗੁਰੂ ਸਾਚੇ ਸਾਹਿਬ ਆ, ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਆ ਜਿਹੜਾ ਵਾਹ ਕਰਦੇ ਉਹਨੂੰ ਸਿਫਤ ਸਲਾਹ ਵੀ ਕਿਹਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਉਹਨੇ ਪਾਤਸ਼ਾਹ ਬਣਾ ਦੇਣਾ ਤੁਹਾਨੂੰ, ਪਾਤਸ਼ਾਹ ਹੀ ਆ, ਪਾਤਸ਼ਾਹ ਨੇ ਆਪਣੇ ਨਾਲ ਮਿਲਾ ਲੈਣਾ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਇਹ ਸਿਫਤ ਸਲਾਹ ਜਿਹੜੇ ਕਰਦੇ ਹਨ, ਜਿਨ ਹਰ ਜਪਿਆ ਸੇ ਹਰ ਹੋਏ, ਉਹਦਾ ਹੀ ਰੂਪ ਹੋ ਜਾਂਦੇ ਨੇ। ਇਹ ਮਾਇਆ ਦਾ ਫਿਰ ਜਿਹੜੀ ਮੈਲ ਆ, ਇਹ ਸੋਚਾਂ ਖਤਮ ਹੋ ਜਾਂਦੀਆਂ, ਉਦੋਂ ਫਿਰ ਸਾਡੇ ਅੰਦਰੋਂ ਨਾਮ ਪ੍ਰਗਟ ਹੁੰਦਾ, ਜਿਹਨੂੰ ਆਪਾਂ ਸਤਿਗੁਰਾਂ ਦੱਸਿਆ ਵੀ ਤੁਹਾਨੂੰ ਪਤਾ ਕਿਵੇਂ ਲੱਗੇ ਵੀ ਸਾਡੇ ਮਨ 'ਚ ਵੱਸ ਗਿਆ ਵਾਹਿਗੁਰੂ। ਅਤੇ ਆਪਾਂ ਸਤਿਗੁਰਾਂ ਨੂੰ ਪੁੱਛਣਾ ਹੁੰਦਾ ਨਾ, ਕੋਈ ਵੀ ਕੁਐਸਚਨ ਹੈ ਨਾ ਤੁਹਾਡਾ, ਤੁਸੀਂ ਸਤਿਗੁਰਾਂ ਦੀ ਬਾਣੀ ਤੋਂ ਹੀ ਪੁੱਛਣਾ। ਬਾਣੀ ਗੁਰੂ, ਗੁਰੂ ਹੈ, ਗੁਰੂ ਉਹ ਹੁੰਦਾ ਜਿਹੜਾ ਹਰ ਇੱਕ ਗੱਲ ਦਾ ਜਵਾਬ ਦਿੰਦਾ, ਹਰ ਇੱਕ ਗੱਲ, ਦੁਨਿਆਵੀ ਵੀ ਅਤੇ ਅਧਿਆਤਮਿਕ ਵੀ। ਫਿਰ ਸਤਿਗੁਰੂ ਨੂੰ ਪੁੱਛੀਏ ਜੀ ਸਾਡੀ ਕੀ ਨਿਸ਼ਾਨੀ ਹੋਏਗੀ ਜੇ ਵਾਹਿਗੁਰੂ ਸਾਡੇ ਮਨ 'ਚ ਵੱਸ ਜਾਵੇ, ਹੈ ਨਾ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਉਹ ਜਿਹੜੀ ਰਾਗਮਾਲਾ 'ਚ ਚੱਲਦੇ ਆ ਨਾ, 18, 10, 20, ਉਹ ਸਾਰਾ ਕੁਛ ਤੁਹਾਡੇ ਰਾਗ ਰਤਨ ਪਰਿਵਾਰ ਪਰੀਆਂ ਉਹ ਤੁਹਾਡੇ ਅੰਦਰ ਚੱਲ ਪੈਣਾ, ਉਹ ਵਾਹਿਗੁਰੂ ਨੇ ਹਰੀ ਦਾ ਸ਼ਬਦ ਪ੍ਰਗਟ ਕਰ ਦੇਣਾ। ਉਹ ਨਿਸ਼ਾਨੀ ਆ, ਹੁਣ ਤੁਸੀਂ ਚੈੱਕ ਕਰ ਲਿਓ ਸਾਰੇ ਵੀ ਅਜੇ ਵਾਹਿਗੁਰੂ ਵਸਿਆ ਕਿ ਨਹੀਂ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਜਦੋਂ ਤੁਸੀਂ ਜਹਾਜ਼ 'ਚ ਜਾਓਗੇ ਨਾ, ਉੱਥੇ ਜਹਾਜ਼ ਦੀ ਆਵਾਜ਼ ਤੋਂ ਉੱਚਾ ਸੁਣੇਗਾ ਨਾਮ ਤੁਹਾਨੂੰ।

ਕਿਤੇ ਵੀ ਰੌਲੇ 'ਚ ਚੱਲ ਜਾਓਗੇ ਤੁਸੀਂ, ਉਹ ਸ਼ਬਦ ਜਿਹੜੇ ਅੰਦਰ ਗੋਬਿੰਦ ਗੱਜਦਾ ਨਾ, ਫਿਰ ਉਹ ਉੱਚਾ ਹੁੰਦਾ ਜਾਂਦਾ। ਵਸਾ ਦਿਓ ਆ ਸ਼ਬਦ ਨੂੰ ਨਾ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਉਹਨਾਂ ਨੂੰ ਪੰਜ ਸ਼ਬਦ ਵੀ ਕਿਹਾ, ਉਦੋਂ ਅਸਲੀ ਪੰਜ ਚੋਹਰ ਵਸ ਆਉਂਦੇ, ਉਦੋਂ ਪਹਿਲਾਂ ਨਹੀਂ ਆਉਂਦੇ। ਕਿਧਰੇ ਬੰਸਰੀਆਂ ਵੱਜਣ ਲੱਗ ਪੈਣੀਆਂ, ਘੁੰਗਰੂ ਵੱਜਣ ਲੱਗ ਪੈਂਦੇ, ਕਿਧਰੇ ਕਰ ਕਰ ਤਾਲ ਖੜਤਾਲਾਂ, ਪਖਾਵਜ ਨੂੰ ਤਬਲਾ ਕਹਿੰਦੇ ਆ, ਕਰ ਕਰ ਤਾਲ ਪਖਾਵਜ ਨੈਣੋ ਰਬਾਬ। ਤਾਂ ਹੀ ਰਬਾਬ ਨਾਲ ਗੁਰੂ ਨਾਨਕ ਸਾਹਿਬ ਕੀਰਤਨ ਕਰਦੇ ਸੀ। ਸਾਡੇ ਅੰਦਰ ਵੱਜ ਰਹੀ ਹੈ ਪੰਜੇ ਸ਼ਬਦ, ਫਿਰ ਇਹ ਪੰਜ ਚੋਰ ਭੱਜਦੇ ਆ, ਜਿਹਨੂੰ ਕਿਹਾ ਵਾਜੇ ਪੰਚ ਸ਼ਬਦ ਤਿਤ ਘਰ, ਸੁਭਾਗਾ ਘਰ ਬਣ ਜਾਂਦਾ ਉਹ ਨਿੱਜ ਘਰ ਮਹਿਲ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਾ, ਇਹ ਕਲਾ ਹੀ ਸਿੱਖ ਰਹੇ ਆਪਾਂ ਗੁਰੂ ਤੋਂ, ਕਲਾ ਹੁੰਦੀ ਜੁਗਤ, ਇਹਨੂੰ ਧਾਰਨ ਕਰਨਾ ਸਾਰਿਆਂ ਨੇ। ਕਲਾ ਜਿੱਤ ਕਰ ਧਾਰੀਆ, ਫਿਰ ਪੰਜ ਦੂਤ ਵਸ ਆਉਂਦੇ ਆ, ਉੱਥੋਂ ਪਹਿਲਾਂ ਨਹੀਂ ਆਉਂਦੇ ਪੰਚ ਦੂਤ। ਉਹ ਵਾਹਿਗੁਰੂ ਗੱਜਦਾ ਉਹ ਤੋਂ ਡਰਦੇ ਆ, ਸਾਡੇ ਤੋਂ ਨਹੀਂ ਡਰਦੇ। ਤੁਧ ਵਸ ਕੀਤੇ, ਸਾਡੇ ਵਸ ਦੀ ਗੱਲ ਨਹੀਂ ਗੀ ਇਹਨਾਂ ਨੂੰ ਕਾਬੂ ਕਰਨਾ, ਮਹਾਂਬਲੀ ਆ। ਅਸੀਂ ਤਾਂ ਅਰਦਾਸ ਕਰੀ ਜਾਣੀ ਹੈ ਵਾਹਿਗੁਰੂ ਦੇ ਅੱਗੇ, ਆ ਜੋਦੜੀ ਮਹਾਰਾਜ ਪੰਜ ਸ਼ਬਦ ਘਲਾ, ਵੀ ਸਾਹੀ ਤੇ ਲੁੱਟੇ ਜਾ ਰਹੇ ਹਾਂ, ਇਸ ਦੇਹ ਹੀ ਅੰਦਰ ਪੰਜ ਚੋਰ ਵਸੇ। ਚੋਰ ਲੁੱਟ ਕੇ ਲੈ ਜਾਂਦੇ ਆ, ਕਿਹੜੇ ਕਿਹੜੇ ਨਾਂ ਦੱਸਿਆ ਉਹਨਾਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੁੱਟੈ ਮਨ ਮੁੱਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ। ਹੁਣ ਤੁਸੀਂ ਪੁਕਾਰ ਉਹਦੇ ਅੱਗੇ ਕਰ ਰਹੇ ਹੋ ਜਿਹਨੇ ਸੁਣ ਲੈਣੀ ਹੈ ਤੁਹਾਡੀ, ਹੋਰ ਕਿਸੇ ਨਹੀਂ ਸੁਣਨੀ। ਦੁਹਾਈ ਦਿਆ ਕਰੋ ਦੁਹਾਈ। ਕਬੀਰ ਸਾਹਿਬ ਕਹਿੰਦਾ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੇ ਕੇ ਸੁਣੇ ਪੁਕਾਰ। ਜਦੋਂ ਉਹਨੇ ਸੁਣ ਲਿਆ ਨਾ, ਉਦੋਂ ਫਿਰ ਪੰਜ ਸ਼ਬਦ ਪ੍ਰਗਟ ਕਰਦਾ ਉਹ, ਪਹਿਲਾਂ ਨਹੀਂ। ਪਰ ਜਦੋਂ ਤੁਸੀਂ ਮਨ ਨੂੰ ਜੋੜ ਕੇ ਉਹਨੂੰ ਆਵਾਜ਼ ਦਿਓਗੇ, ਫਿਰ ਪੰਜ ਸ਼ਬਦ ਉਹਨੂੰ ਆਪਾਂ ਪੜ੍ਹਦੇ, ਹਮ ਘਰ ਸਾਜਨ ਆਏ, ਉਹ ਆ ਸੱਜਣ ਸਾਡੇ, ਇਹ ਚੋਰ ਤੇ ਦੁਸ਼ਮਣ ਆ ਸਾਡੇ। ਇਹ ਚੋਰ ਪੰਜ ਜਿਹੜੇ ਆ ਇਹ ਵੈਰੀ ਆ, ਇਹ ਵੈਰੀਆਂ ਤੋਂ ਛੁੱਟਣ ਲਈ ਫਿਰ ਸਾਨੂੰ ਵਾਹਿਗੁਰੂ ਪੰਜ ਸ਼ਬਦ ਪ੍ਰਗਟ ਕਰ ਦਿੰਦਾ ਤੁਹਾਡੇ ਅੰਦਰ, ਜੋ ਨਾਮ ਕਿਹਾ। ਜਦੋਂ ਆਪਾਂ ਦੁਹਾਈ ਦਿੰਦੇ ਹਾਂ, ਇੱਕ ਸ਼ਬਦ ਪੜ੍ਹਿਓ, ਮੈਨੂੰ ਲੱਗਦਾ ਜਿਵੇਂ ਵਾਰਾਂ ਤੇ ਵਧੀਕ 'ਚ ਆ ਉਹ, ਜਿਹੜੇ ਸ਼ਬਦ ਵੱਧ ਗਏ ਨਾ ਸਲੋਕ ਉਹਨਾਂ 'ਚ ਆ। ਉਹ ਸਤਿਗੁਰਾਂ ਨੇ ਇੱਕ ਹੈਡਿੰਗ ਪਾ ਕੇ ਦਿੱਤਾ ਵਾ, ਉੱਥੇ ਸ਼ਬਦ ਆ, ਸ਼ਾਇਦ ਉਹਦੇ 'ਚ ਮੈਨੂੰ ਭੁਲੇਖਾ ਨਾ ਹੋਵੇ, ਦੋਹੀ ਦਿੱਚੇ ਦੁਰਜਨ, ਦੋਹੀ ਦੋਹੀ ਹੁੰਦੀ ਦੁਹਾਈ, ਕਿਤੇ ਦੁਰਜਨ ਨੇ ਇਹਨਾਂ ਦੀ ਦੁਹਾਈ ਦਿਆ ਕਰੋ ਵਾਹਿਗੁਰੂ ਦੇ ਅੱਗੇ, ਉਹ ਫਿਰ ਤੁਹਾਨੂੰ ਮਿੱਤਰ ਭੇਜੂਗਾ ਤੁਹਾਡੇ ਘਰ। ਜਿੱਦਾਂ ਹੁਣ ਦੁਨਿਆਵੀ ਕਿਸੇ ਦੇ ਘਰ ਚੋਰ ਪੈ ਜਾਣ, ਆਪਾਂ ਪਿੰਡਾਂ 'ਚ ਰਹਿੰਦੇ ਹੁੰਦੇ, ਉਹ ਫਿਰ ਕੋਠੇ 'ਤੇ ਚੜ੍ਹ ਕੇ ਰੌਲਾ ਪਾਉਂਦਾ ਹੁੰਦਾ ਸੀ ਵੀ ਸਾਨੂੰ ਬਚਾਓ ਸਾਡੇ ਚੋਰ ਆ ਗਏ ਆ। ਉਹ ਜਿਹੜੇ ਜਿਹੜੇ ਫਿਰ ਸੁਣਦੇ ਸੀ ਨਾ, ਭੱਜੇ ਆਉਂਦੇ ਸੀ ਡਾਂਗਾਂ ਲੈ ਕੇ, ਅਤੇ ਅਸੀਂ ਕਦੀ ਬੋਲੇ ਹੀ ਨਹੀਂ ਗਏ। ਇਹਨਾਂ ਤੋਂ ਹਾਰੀ ਜਾਂਦੇ ਰੋਜ਼, ਹਾਰ ਕੇ ਸੁਪਨਿਆਂ 'ਚ ਜਾ ਕੇ ਆਪਣਾ ਸਵਾਸਾਂ ਦਾ ਧਨ ਲੁਟਾਈ ਜਾਂਦੇ ਹਾਂ, ਹੈ ਨਾ। ਅਸੀਂ ਕਦੀ ਮਹਿਸੂਸ ਨਹੀਂ ਕੀਤਾ ਦੁੱਖ, ਜੇ ਦੁੱਖ ਮਹਿਸੂਸ ਕਰੀਏ ਤਾਂ ਅਸੀਂ ਦੁਹਾਈ ਦਈਏ। ਤਾਂ ਹੀ ਸਤਿ ਕਹਿੰਦੇ ਦੋਹੀ ਦਿੱਚੇ ਦੁਰਜਣਾ ਮਿੱਤਰਾਂ ਕੋ ਜੈਕਾਰ। ਉਹ ਮਿੱਤਰ ਪੰਜ ਸ਼ਬਦਾਂ ਨੂੰ ਕਿਹਾ ਹਮ ਘਰ ਸਾਜਨ ਆਏ, ਕੌਣ ਭੇਜਦਾ ਸਾਚੇ ਪੰਚ ਸ਼ਬਦ ਧੁਨ ਅਨਹਦ ਵਾਜੇ ਹਮ ਘਰ ਸਾਜਨ ਆਏ। ਉਹ ਜਦੋਂ ਸੱਜਣ ਆਉਂਦੇ ਆ ਨਾ, ਫਿਰ ਇਹ ਚੋਰ ਭੱਜ ਜਾਂਦੇ। ਪੰਚ ਮਨਾਏ ਪੰਚ ਰੁਸਾਏ, ਇਹ ਰੁੱਸੇ ਚੰਗੇ, ਪੰਚ ਵਸਾਏ ਪੰਚ ਗਵਾਏ, ਇਨ ਬਿਦ ਨਗਰ ਬੁੱਠਾ ਮੇਰੇ ਭਾਈ। ਇਹਨਾਂ ਦੇ ਪੰਜਾਂ ਨੇ ਚੋਰਾਂ ਨੇ ਉਜਾੜ ਛੱਡਿਆ ਸਾਡੇ ਇਸ ਨਗਰ ਨੂੰ। ਦੁਰਤ ਗਿਆ ਗੁਰ ਗਿਆਨ, ਭੈੜੀ ਮਤ ਖਤਮ ਹੋ ਜਾਏਗੀ ਅਤੇ ਨਾਮ ਪ੍ਰਗਟ ਹੋ ਜਾਏਗਾ ਤੁਹਾਡੇ ਅੰਦਰ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ, ਉਹਨੂੰ ਕਹਿੰਦੇ ਆ ਸੰਤ ਸੰਗ ਅੰਤਰ ਪ੍ਰਭ ਡਿਠ। ਸੰਤ ਸੰਗ ਫਿਰ ਦਰਸ਼ਨ ਹੋਣੇ ਆ ਤੁਹਾਨੂੰ, ਉਹਨਾਂ ਚਿਰ ਦਰ ਤੇ ਖੜ੍ਹੇ ਲੰਘਣ ਨਹੀਂ ਦਿੰਦੇ ਸਾਡੇ ਮਨ ਨੂੰ। ਜਦੋਂ ਪੰਜਵੇਂ ਪਾਤਸ਼ਾਹ ਨੂੰ ਭੇਜਿਆ ਨਾ, ਆਪਾਂ ਸਾਰੇ ਹੀ ਭਲਵਾਨ ਆ ਮਨ ਕਰਕੇ, ਕਿਉਂਕਿ ਆਹ ਜਿਹੜੇ ਚੁਣੇ ਆ ਨਾ ਮਾਨਸ ਜਨਮ 'ਚ, ਕੋਈ ਐਵੇਂ ਨਾ ਸਮਝਿਓ ਵੀ ਸਾਨੂੰ ਐਵੇਂ ਭੇਜ ਦਿੱਤਾ। ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗੇ ਉਹਨਾਂ ਨੂੰ ਮਾਨਸ ਜਨਮ ਦਿੱਤਾ, ਮਨਾਂ ਨੂੰ, ਮਨਾਂ ਦੀ ਗੱਲ ਆ ਸਾਰੀ ਗੁਰਬਾਣੀ। ਜਿਹੜੇ ਚੰਗੇ ਲੱਗੇ ਨਾ ਉਹਨਾਂ ਨੂੰ ਪਤਾ ਸੀ ਵੀ ਜਿੱਤਣਗੇ, ਖੇਡਣਗੇ ਉੱਥੇ ਜਾ ਕੇ,
ਉਹਨਾਂ ਨੂੰ ਫਿਰ ਉਹਨਾਂ ਮਾਨਸ ਜਨਮ ਦਿੱਤੀ ਦਿੱਤਾ ਹੋਇਆ। ਅਤੇ ਵਾਹਿਗੁਰੂ ਦਾ ਇਹ ਬੱਚਾ ਹੈ ਮਨ, ਅਤੇ ਹਰਜੀ ਮਾਤਾ ਹਰਜੀ ਪਿਤਾ। ਅਤੇ ਮਾਤਾ ਪਿਤਾ ਜਦੋਂ ਆਪਣੇ ਬੱਚੇ ਨੂੰ ਰੈਸਲਰ ਬਣਾਉਂਦਾ, ਤੁਸੀਂ ਵੇਖਿਆ ਹੋਣਾ ਵਾ ਆ ਜਿਹੜੇ ਭਲਵਾਨ ਹੋਏ ਨੇ ਵੱਡੇ ਵੱਡੇ, ਉਹਨਾਂ ਦੇ ਮਾਤਾ ਪਿਤਾ ਬੜੀ ਖੁਰਾਕ ਖਵਾਉਂਦੇ ਸੀ ਉਹਨਾਂ ਨੂੰ, ਐਂ ਪੂਰਾ ਐਕਸਰਸਾਈਜ਼ ਕਰਾਉਂਦੇ ਸੀ ਵੀ ਜਿੱਤ ਕੇ ਆਵੇ, ਮਾਲੀ ਜਿੱਤ ਕੇ ਆਵੇ। ਇਸੇ ਤਰ੍ਹਾਂ ਵਾਹਿਗੁਰੂ ਜੀ ਸਾਡੇ ਮਨ ਦਾ ਜਨਮ ਕਰਦੇ ਸੱਚਖੰਡ ਦੇ ਵਿੱਚ, ਫਿਰ ਇਹਨੂੰ ਅੰਮ੍ਰਿਤ ਦਿੰਦੇ ਨੇ, ਉਹਦੇ ਨਾਲ ਪਾਲਦੇ ਹਨ। ਮਨ ਕਾ ਤੋਸਾ ਹਰ ਨਾਮ ਹੈ, ਅੰਮ੍ਰਿਤ ਨਾਮ ਨੂੰ ਕਿਹਾ। ਅਤੇ ਜਦੋਂ ਭੇਜਣ ਲੱਗੇ ਪੰਜਵੇਂ ਪਾਤਸ਼ਾਹ ਨੂੰ, ਅਤੇ ਉਦੋਂ ਫਿਰ ਸਨਮੁੱਖ ਕਰਦੇ ਨੇ ਆਪਣੇ ਵੀ ਪੁੱਤ ਤੂੰ ਜਾਣਾ ਵਾ, ਅਕਾਲ ਪੁਰਖ ਆਪ ਕਹਿੰਦੇ ਆ, ਅਤੇ ਤੂੰ ਨਾ ਉੱਥੇ ਖੇਲ ਚੱਲਣਾ ਤੇਰਾ, ਆਵਣ ਜਾਣ ਇੱਕ ਖੇਲ ਬਣਾਇਆ, ਉੱਥੇ ਰੈਸਲਿੰਗ ਹੋਣੀ ਤੇਰੀ, ਭਲਵਾਨ ਬਣਾਇਆ ਤੈਨੂੰ ਮੈਂ, ਵਾਹਿਗੁਰੂ ਕਹਿੰਦੇ ਆ। ਉਹ ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਹਾਂ ਅਸੀਂ ਜਿੱਤ ਕੇ ਆਵਾਂਗੇ। ਅਤੇ ਅਕਾਲ ਪੁਰਖ ਸਾਹਿਬ ਪਤਾ ਕੀ ਕਹਿੰਦੇ, ਕਹਿੰਦੇ ਪਤਾ ਅੱਗੇ ਪੰਜ ਆ, ਅਵਰ ਪੰਚ ਹਮ ਏਕ ਜਨ, ਕਹਿੰਦੇ ਫਿਰ ਵੀ ਜਿੱਤ ਕੇ ਆਵਾਂਗੇ, ਪਰ ਕਹਿੰਦੇ ਤੁਸੀਂ ਨਾ ਮੈਨੂੰ ਗੁਰੂ ਤੋਂ ਥਾਪੀ ਦਵਾ ਦਿਓ। ਕੀ ਕਹਿਣ ਲੱਗੇ, ਕਹਿੰਦੇ ਮੈਂ ਪੰਜੇ ਢਾ ਲੂੰਗਾ ਪਰ ਤੁਸੀਂ ਮੈਨੂੰ ਗੁਰੂ ਤੋਂ ਥਾਪੀ ਦਵਾ ਦਿਓ। ਮੈਂ ਇੱਥੇ ਬੇਨਤੀ ਕਰਦਾ ਨਾ, ਗੁਰਮੁਖ ਪਿਆਰੇ ਅੰਮ੍ਰਿਤ ਸੰਚਾਰ ਕਰਾਉਂਦੇ ਨਾ ਇੱਥੇ, ਉਹ ਗੁਰੂ ਤੋਂ ਥਾਪੀ ਲੈਣੀ ਹੁੰਦੀ ਹੈ, ਪੰਜ ਪਿਆਰੇ ਗੁਰੂ ਰੂਪ ਆ, ਉਹ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਦਿੰਦੇ ਆ ਨਾ, ਉਦੋਂ ਥਾਪੀ ਦਿੰਦੇ ਆ, ਕਿਹੜੀ ਵਾਹਿਗੁਰੂ ਗੁਰਪ੍ਰਸਾਦ। ਪੰਜ ਪਿਆਰੇ ਕੀ ਦਿੰਦੇ ਆ ਜੀ, ਗੁਰਪ੍ਰਸਾਦ। ਉਹ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਜੀ ਨੇ ਦਿੱਤਾ ਸੀ ਸ਼ਬਦ ਵਾਹਿਗੁਰੂ। ਆ ਜਿਹੜਾ ਅੱਜ ਆਇਆ ਸੀ ਨਾ, ਆਪਾਂ ਹੁਣੇ ਪੜ੍ਹਿਆ ਸੀਗਾ, ਕੀ ਲਿਖਿਆ ਸੀ, ਕਿਤੇ ਗੁਰ ਕਾ ਸ਼ਬਦ ਜਾਪ ਮਨ ਸੁਖਾ। ਕਿਤੇ ਜੇ ਇਹਨਾਂ ਪੰਜਾਂ ਤੋਂ ਖਹਿੜਾ ਛਡਾ ਕੇ ਤੂੰ ਸੁੱਖ ਲੈਣਾ ਚਾਹੁੰਦਾ ਤਾਂ ਆ ਗੁਰੂ ਦਾ ਸ਼ਬਦ ਜਪਿਆ ਕਰ, ਜਿਹੜਾ ਪਹਿਲੇ ਅੰਗ 'ਤੇ ਹੁਕਮ ਆ ਗੁਰਪ੍ਰਸਾਦ। ਅਤੇ ਗੁਰਪ੍ਰਸਾਦ ਆਪਾਂ ਬਹੁਤੇ ਲੈਂਦੇ ਨਹੀਂ ਗੇ, ਗੁਰਪ੍ਰਸਾਦ ਜਪ ਜਪ। ਉਹਨਾਂ ਤੁਹਾਨੂੰ ਪੰਜ ਪਿਆਰਿਆਂ ਨੇ ਗੁਰਪ੍ਰਸਾਦ ਦੇਣਾ ਵਾ। ਜਦੋਂ ਪੰਜ ਚੋਲੇ ਮੁੱਖ 'ਚ ਪਾਉਂਦੇ ਆ ਨਾ, ਕੀ ਬੋਲਦੇ ਹੋ, ਕਹਿੰਦੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਕਬੀਰ ਸਾਹਿਬ ਨੂੰ ਪਤਾ ਸੀ ਨਾ ਵੀ ਰਾਮ ਰਾਮ ਹੀ ਜਪਦੇ ਸੀ ਉਦੋਂ, ਹੁਣ ਸਾਨੂੰ ਵੀ ਪਤਾ ਵਾਹਿਗੁਰੂ ਵਾਹਿਗੁਰੂ ਜਪਣਾ, ਪਰ ਜਿੰਨਾ ਚਿਰ ਗੁਰੂ ਨਹੀਂ ਨਾ ਦਿੰਦਾ ਉਹਨਾਂ ਚਿਰ ਛੇਤੀ ਗੱਲ ਨਹੀਂ ਬਣਦੀ। ਉਹਨਾਂ ਨੇ ਫਿਰ ਲਿਆ ਸੀਗਾ ਬਾਬਾ ਰਾਮਾਨੰਦ ਜੀ ਤੋਂ, ਉਦੋਂ ਦਿੰਦੇ ਵੀ ਨਹੀਂ ਸੀ, ਹੁਣ ਤਾਂ ਇੱਥੋਂ ਸਟੇਜ ਤੋਂ ਅਸੀਂ ਅਨਾਊਂਸ ਕਰਦੇ ਹਾਂ ਵੀ ਆ ਪੰਜ ਪਿਆਰੇ ਗੁਰੂ ਰੂਪ ਸਾਡੇ 19 ਤਰੀਕ ਨੂੰ ਅੰਮ੍ਰਿਤ ਸੰਚਾਰ ਕਰਨਗੇ, ਅਤੇ ਤੁਸੀਂ ਛਕ ਲਓ ਗੁਰਪ੍ਰਸਾਦ ਲੈ ਲਓ। ਕਬੀਰ ਸਾਹਿਬ ਨੂੰ ਦਿੰਦੇ ਨਹੀਂ ਸੀ, ਉਹਨਾਂ ਬੜੀ ਜੁਗਤ ਨਾਲ ਲਿਆ ਸੀ ਬਾਬਾ ਰਾਮਾਨੰਦ ਜੀ ਤੋਂ। ਜਦੋਂ ਗੁਰੂ ਰਾਮਾਨੰਦ ਜੀ ਨੇ ਕਿਹਾ ਉੱਠ ਰਾਮ ਕੇ ਰਾਮ ਕਹੋ, ਬਸ ਆਹ ਸੁਣਨਾ ਸੀ ਕੰਨਾਂ ਰਾਹੀਂ। ਕਬੀਰ ਸਾਹਿਬ ਨੇ ਸੁਣ ਲਿਆ ਗੁਰੂ ਦਾ ਸ਼ਬਦ ਰਾਮ, ਇੰਨਾ ਰਾਮ ਜਪਿਆ ਇੰਨਾ ਜਪਿਆ, ਫਿਰ ਉਹਨਾਂ ਲਿਖਿਆ ਕਿ ਮਨ ਕਿੰਨਾ ਨਿਰਮਲ ਹੋ ਗਿਆ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਬਸ ਇੰਨਾ ਕੰਮ ਜੇ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ, ਸੱਚ ਸੱਚਾ ਜਿੰਨੀ ਅਰਾਧਿਆ ਸੇ ਜਾਏ ਰਲੇ ਸੱਚ, ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ। ਪਰ ਆ ਗੁਣ ਗਾਉਣੇ ਪੈਣੇ ਆ, ਇਹਦਾ ਮੈਲ ਲਾ ਲਓ, ਇੰਨੇ ਗਾਓ ਇੰਨੇ ਗਾਓ ਵੀ ਬਸ ਮਾਇਆ ਦਾ ਸਿਮਰਨ ਖਤਮ ਹੋ ਜਾਵੇ ਅਤੇ ਪ੍ਰਭ ਦਾ ਸਿਮਰਨ ਸਾਡੇ ਮਨ 'ਚ ਵੱਸ ਜਾਵੇ। ਜਦੋਂ ਵਸੇਗਾ ਤਾਂ ਪੰਜ ਸ਼ਬਦ ਪ੍ਰਗਟ ਹੋ ਜਾਣਗੇ, ਇਹ ਪੰਜ ਚੋਰ ਫਿਰ ਭੱਜ ਜਾਂਦੇ, ਇਹ ਫਿਰ ਜਦੋਂ ਭੱਜ ਗਏ ਉਦੋਂ ਹੀ ਤੁਸੀਂ ਘਰ ਜਾ ਸਕਦੇ ਹੋ, ਕਿਉਂਕਿ ਦਰ 'ਤੇ ਖੜਾਏ ਹੋਏ। ਵਾਹਿਗੁਰੂ ਨੇ ਖੇਲ ਬਣਾਇਆ, ਜਿਵੇਂ ਉਹ ਰਗਬੀ ਜੀ ਖੇਡਦੇ ਹੁੰਦੇ ਆ ਨਾ, ਵੇਖੀ ਕਦੀ, ਉਹ ਕਿੰਨੇ ਖਿਲਾਰੇ ਹੁੰਦੇ ਤਗੜੇ ਤਗੜੇ, ਉਹਨਾਂ ਨੇ ਇੱਕ ਬੋਲ ਜਿਹਾ ਲੈ ਕੇ ਉਹਦਾ ਸਾਰੇ ਫੜ ਲੈਂਦੇ, ਬਸ ਇੱਦਾਂ ਸਾਨੂੰ ਜਾਣ ਨਹੀਂ ਦਿੰਦੇ ਘਰ। ਪਾਂਚ ਪਹਿਰੂਆ ਦਰ ਮੇ ਰਹਿਤੇ, ਪਾਂਚ ਪਹਿਰੂਆ ਦਰ ਮੇ ਰਹਿਤੇ ਤਿਨਕਾ ਨਹੀਂ ਪਤਿਆਰ, ਚੇਤ ਸੁਚੇਤ ਚਿੱਤ ਹੋਏ ਰਹੋ ਤੋਂ ਲੈ ਪ੍ਰਕਾਸ਼। ਪ੍ਰਕਾਸ਼ ਵਾਹਿਗੁਰੂ ਜੀ ਨੂੰ ਕਿਹਾ, ਕਹਿੰਦੇ ਵਾਹਿਗੁਰੂ ਨੂੰ ਤਾਂ ਮਿਲ ਸਕਦੇ ਹੋ ਤੁਸੀਂ ਜੇ ਤੁਸੀਂ ਉਹਨੂੰ ਯਾਦ ਕਰੋਗੇ, ਹੁਣੇ ਤੁਹਾਨੂੰ ਇਹਨਾਂ ਤੋਂ ਛਡਾਉਣਾ, ਠੀਕ ਹੈ ਨਾ। ਇਸ ਲਈ ਸਾਨੂੰ ਵਾਰ ਵਾਰ ਸਤਿਗੁਰੂ ਇਹ ਸਮਝਾਉਂਦੇ ਆ
ਕਿ ਤੁਹਾਡੀ ਜਿਹੜੀ ਆ ਜੇ ਤੁਸੀਂ ਗੁਰ ਕਾ ਸ਼ਬਦ ਜਾਪ ਮਨ ਸੁੱਖਾ ਈਹਾਂ ਊਹਾਂ ਤੇ ਉੱਜਲ ਤੇਰਾ ਉੱਜਲ ਮੁੱਖਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉੱਜਲੇ ਕਿਤੇ ਹਰ ਹਰ ਨਾਮ ਜਪੇ ਜਨ ਕੋਏ ਤਾਂ ਕਿ ਆਸਾ ਪੂਰਨ ਹੋਏ ਆਸਾ ਪੂਰਨ ਆ ਸਤਿਗੁਰੂ ਜਿਹਨਾਂ ਦੀ ਸ਼ਰਨ 'ਚ ਬੈਠੇ ਹੋ ਆਸਾ ਹੁਣ ਆਪਾਂ ਸਮਝੇ ਹਾਂ ਨਾ ਕੀ ਆ ਕਾਂਖੀ ਕਾਂਖੀ ਇੱਕ ਹੈ ਦਰਸ ਤਿਉਹਾਰ ਬਸ ਇਹਦੋਂ ਵੱਧ ਹੋਰ ਕੋਈ ਕਾਂਖੀ ਆਸਾ ਨਹੀਂ ਰੱਖਣੀ ਸਤਿਗੁਰੂ ਪੂਰੀ ਕਰਨਗੇ ਕਾਂਖੀ ਇੱਕ ਹੈ ਅਤੇ ਸਤਿਗੁਰ ਨੂੰ ਪੁੱਛੀਏ ਜੀ ਹੋਊਗੀ ਪੂਰੀ ਕਹਿੰਦੇ ਹਾਂ ਜਿਹਦੀ ਸ਼ਰਨ 'ਚ ਬੈਠੇ ਹੋ ਨਾ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਪਰ ਆਹ ਕੰਮ ਕਰਨਾ ਪਏਗਾ ਤੁਹਾਨੂੰ ਇਹ ਆਪਾਂ ਕਰਦੇ ਨਹੀਂ ਕੀ ਕਰਨਾ ਪਵੇਗਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਮਨ ਕਰਕੇ ਤਾਂ ਸਰਬ ਸੁੱਖ ਪਾਵੇਂ ਮੇਰੇ ਗੁਰਬਾਣੀ ਗੁਰੂ ਜੀ ਕੰਡੀਸ਼ਨਲ ਨੇ ਜੇ ਇੱਦਾਂ ਕਰੋਗੇ ਤਾਂ ਇੱਦਾਂ ਹੋਣਾ ਵਾ ਜੇ ਨਾ ਕਰੋਗੇ ਤਾਂ ਫਿਰ ਨਹੀਂ ਹੋਣਾ ਕੰਡੀਸ਼ਨਲ ਸਮਝਦੇ ਹੋ ਕੰਡੀਸ਼ਨ ਰੱਖੀ ਹੈ ਵਾਹਿਗੁਰੂ ਨੇ ਇੱਦਾਂ ਕਰੋਗੇ ਤਾਂ ਇੱਦਾਂ ਹੋਏਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਹੁਣ ਉਹ ਦੱਸ ਰਹੇ ਨੇ ਕਿ ਤੁਹਾਡੀ ਕਾਂਖੀ ਪੂਰੀ ਕਰ ਦੇਵਾਂਗੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਕਿੰਨੇ ਕਰਨੀ ਆ ਵਾਹਿਗੁਰੂ ਨੇ ਉਹਦੇ ਤੇ ਵਸ ਸਾਰਾ ਕੁਛ ਹੀ ਆ ਜਾਂ ਕੇ ਵਸ ਹੈ ਕਾਮ ਧਿਨ ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਧਿਆਈਏ ਹੁੰਦਾ ਧਿਆਨ ਨਾਲ ਜਪਣਾ ਮਨ ਨੂੰ ਜੋੜ ਕੇ ਤਾਂ ਸਰਬ ਸੁੱਖ ਪਾਵੇਂ ਮੇਰੇ ਮਨਾਂ ਜਪ ਮਨ ਪਹਿਲੇ ਅੰਗ ਤੇ ਹੁਕਮ ਹੈ ਜਪ ਗੁਰਪ੍ਰਸਾਦ ਲੈ ਕੇ ਜਪ ਮਨ ਸਾਰੀ ਗੁਰਬਾਣੀ 'ਚ ਜਪ ਚੱਲਦਾ ਸਾਰੀ ਗੁਰਬਾਣੀ ਅਤੇ ਅਸੀਂ ਕਰਦੇ ਨਹੀਂ ਬਸ ਪੜ੍ਹੀ ਜਾਂਦੇ ਗੁਰਬਾਣੀ ਕਹੇ ਸੇਵਕ ਜਨ ਮਨ ਫਿਰ ਉਹਨਾਂ ਨੇ ਕਲੀਅਰ ਕੀਤਾ ਕਿਤੇ ਤੁਹਾਡੀ ਕਾਂਖੀ ਪੂਰੀ ਹੋ ਜਾਏਗੀ ਕਾਂਖੀ ਇੱਕ ਹੈ ਦਰਸ ਤਿਉਹਾਰੋ ਪਰ ਜੇ ਤੁਸੀਂ ਲੈ ਕੇ ਆਉਂਦੇ ਹੋ ਤਾਂ ਕਈ ਵਾਰੀ ਤਾਂ ਅਸੀਂ ਉੱਦਾਂ ਹੀ ਆਉਂਦੇ ਵੀ ਚੱਲ ਹੁਣ ਨਾ ਅੱਠਾਂ ਦਿਨਾਂ ਬਾਅਦ ਗੁਰਦੁਆਰੇ ਨੇ ਇੱਕ ਦੁੱਧ ਦੀ ਕੈਨੀ ਚੜ੍ਹਾ ਆਉਂਦੇ ਇੱਦਾਂ ਕਰਦੇ ਹਨ ਅਤੇ ਲੰਗਰ ਛਕ ਆਵਾਂਗੇ ਬਸ ਇਸ ਸਾਡੇ ਮਨ 'ਚ ਚਾਓ ਹੀ ਨਹੀਂ ਗਾ ਵਾਹਿਗੁਰੂ ਨੂੰ ਮਿਲਦਾ ਇਹ ਮਾਨਸ ਜਨਮ ਦਾ ਮਨੋਰਥ ਹੀ ਨਹੀਂ ਪਤਾ ਸਾਨੂੰ ਭਾਈ ਪ੍ਰਾਪਤ ਮਾਂ ਇਹ ਮੁੜ ਕੇ ਤਾਂ ਮਿਲਣਾ ਨਹੀਂ ਗਾ ਮਾਨੁੱਖ ਦੇ ਹੁਰੀ ਆ ਗੋਬਿੰਦ ਮਿਲਣ ਕੀ ਇਹ ਸਤਿਗੁਰੂ ਕਹਿ ਰਹੇ ਨੇ ਮੈਂ ਆਪਣੇ ਕੋਲੋਂ ਨਹੀਂ ਕਹਿ ਰਹੇ ਉਹਦੇ ਲਈ ਕਰਨਾ ਕੀ ਹੈ ਜੀ ਉਹਨਾਂ ਪੁੱਛਿਆ ਜੀ ਅਸੀਂ ਕਰ ਮਿਲਣਾ ਵਾ ਹੁਣ ਜੇ ਤੁਹਾਨੂੰ ਕੋਈ ਪੁੱਛਿਆ ਤੁਸੀਂ ਸਾਰੇ ਕਹੋਗੇ ਹਾਂ ਅਸੀਂ ਮਿਲਣਾ ਜੋ ਪੰਜਵੇਂ ਪਾਤਸ਼ਾਹ ਨੂੰ ਪੁੱਛਿਆ ਵੀ ਕਰੀਏ ਕੀ ਉਹ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲਸਾਧ ਸੰਗਤ ਭਾਜ ਇੱਥੇ ਬੈਠ ਕੇ ਜਪਦਾ ਕੋਈ ਨਹੀਂ ਉੱਠ ਕੇ ਚੱਲ ਜਾਂਦੇ ਕੰਮ ਕੋਈ ਨਹੀਂ ਹੁੰਦਾ ਬਾਹਰ ਮੈਨੂੰ ਪਤਾ ਬਸ ਲੰਗਰ ਛਕਣਾ ਹੁੰਦਾ ਜਾਂ ਗੱਲਾਂ ਕਰਨੀਆਂ ਹੁੰਦੀਆਂ ਬਾਹਰ ਜਾ ਅਤੇ ਜੇ ਸੰਗਤ ਬੈਠੀ ਹੈ ਤਾਂ ਥੋੜ੍ਹਾ ਚਿਰ ਬਹਿ ਜਾਈਏ ਹੁਣ 10 ਕੁ ਮਿੰਟ ਰਹਿ ਗਏ ਆਪਣੇ ਸਾਰੇ 10 ਮਿੰਟ ਜਪ ਸਕਦੇ ਕਿ ਨਹੀਂ ਹਾਂਜੀ ਸਤਿਗੁਰੂ ਦੀ ਗੱਲ ਮੰਨ ਕੇ ਵੇਖਿਓ ਸੁੱਖ ਮਿਲਣਾ

ਇਸ ਤਰ੍ਹਾਂ ਜਦੋਂ ਸਤਿਗੁਰੂ ਇਹਨਾਂ ਪੰਜਾਂ ਨੂੰ ਹਰਾ ਦਿੱਤਾ ਫਿਰ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਗੁਰੂ ਤੋਂ ਬਿਨਾਂ ਨਹੀਂ ਜਿੱਤ ਸਕਦੇ ਆਪ ਕਹਿੰਦੇ ਸਭ ਹੋਈ ਛਿੰਝ ਇਕੱਠੀਆਂ ਦਈਓ ਬੈਠਾ ਵੇਖੇ ਆਪ ਜੀਓ ਸਾਡੇ ਅੰਦਰ ਜਿਹੜੀ ਇਹ ਛਿੰਝ ਚੱਲਦੀ ਆ ਨਾ ਸਾਡੇ ਮਸਤਕ ਦੇ ਉੱਤੇ ਬੈਠਾ ਵਾਹਿਗੁਰੂ ਇਹ ਛਿੰਝ ਨੂੰ ਵੇਖਦਾ ਕਿ ਪੰਜਾਂ ਦੇ ਨਾਲ ਕਿੱਦਾਂ ਲੜਦੇ ਆ ਹੋਂ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਦੁਮਾਲੜਾ ਦਾ ਮਾਲੀ ਜਿੱਤ ਲਈ ਕਹਿੰਦੇ ਸਭ ਹੋਈ ਛਿੰਝ ਇਕੱਤੀਆਂ ਦਈਓ ਬੈਠਾ ਵੇਖੇ ਆਪ ਜੀ ਦਈਓ ਵਾਹਿਗੁਰੂ ਜੀ ਨੂੰ ਕਿਹਾ ਕਹਿੰਦੇ ਉਹ ਵੇਖਦਾ ਹੈ ਖੇਲ ਨੂੰ ਕਹਿੰਦੇ ਵਾਤ ਵੱਜਣ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਅੰਦਰ ਪੰਜ ਸ਼ਬਦ ਵੱਜ ਰਹੇ ਆ ਜਿੱਥੇ ਯੁੱਧ ਹੁੰਦਾ ਕਹਿੰਦੇ ਨਿਹੱਤੇ ਪੰਜ ਜਵਾਨ ਮੈਂ ਕਹਿੰਦੇ ਪੰਜੇ ਢਾਲੇ ਗੁਰ ਥਾਪੀ ਦਿੱਤੀ ਕੰਡ ਜੀ ਗੁਰੂ ਰਾਮਦਾਸ ਜੀ ਤੋਂ ਇਹ ਗੁਰਮੰਤਰ ਲਿਆ ਸੀ ਉਹਨਾਂ ਨੇ ਅਤੇ ਫਿਰ ਕਹਿੰਦੇ ਆਉਂਦੇ ਸਾਰੇ ਹੀ ਆ ਪਰ ਮਨਮੁੱਖ ਜਿਹੜੇ ਇੱਦਾਂ ਹਾਰ ਕੇ ਜਾਂਦੇ ਆ ਕਹਿੰਦੇ ਸਭ ਇਕੱਠੇ ਹੋਏ ਆਇਆ ਘਰ ਜਾਸਣ ਵਾਟ ਵਟਾਇਆ ਕਹਿੰਦੇ ਗੁਰਮੁਖ ਲਾਹਾ ਲੈ ਗਏ ਮਨਮੁੱਖ ਚੱਲੇ ਮੂਲ ਗਵਾਏ ਮੂਲ ਕਿਹਾ ਜਿਹੜਾ ਧਨ ਲੈ ਕੇ ਆਉਂਦੇ ਸਵਾਸਾਂ ਦਾ ਉਹ ਵੀ ਗਵਾ ਜਾਂਦੇ ਮਨਮੁੱਖ ਉਹ ਨਹੀਂ ਗੇ ਪੰਜਾਂ ਨੂੰ ਸਮਝਦੇ ਹੀ ਨਹੀਂ ਗੇ ਵੀ ਕਿੱਦਾਂ ਜਿੱਤਣਾ ਫਿਰ ਅੱਗੇ ਸ਼ਬਦ ਉਹਨਾਂ ਲਿਖਿਆ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਜਿਹੜਾ ਬੋਲਦੇ ਵਾਹ ਗੁਰੂ ਢੋਆ ਦਾ ਜਹਾਜ਼ ਸੱਚੇ ਦਾ ਸੱਚਾ ਢੋਆ ਇਹ ਢੋ ਕੇ ਲੈ ਜਾਂਦਾ ਦਰਗਾਹ 'ਚ ਪਰ ਜੇ ਤੁਸੀਂ ਜੋੜਤਾ ਸੁਰਤੀ ਨੂੰ ਬੋਲ ਕੇ ਇਹ ਜਹਾਜ਼ 'ਤੇ ਚੜ੍ਹਾਤਾ ਜੇ ਤੁਸੀਂ ਜਹਾਜ਼ ਦੇ ਉੱਪਰ ਚੜ੍ਹਾਤਾ ਸਾਡੀ ਆਪਣੀ ਸੁਰਤੀ ਨੂੰ ਇਹ ਸਿੱਧੀ ਇਸ ਭਵਜਲ 'ਚੋਂ ਸੱਚਖੰਡ ਪਹੁੰਚ ਜਾਂਦੀ ਕੀ ਲਿਖਿਆ ਸਤਿਗੁਰਾਂ ਨੇ ਕਹਿੰਦੇ ਜੇ ਤੁਸੀਂ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਚਰਨ ਕਿਹਾ ਨਾਮ ਨੂੰ ਵਾਹਿਗੁਰੂ ਫਿਰ ਚਰਨ ਪ੍ਰਗਟ ਕਰਦਾ ਜੋ ਪੰਜ ਸ਼ਬਦ ਕਹਿੰਦੇ ਆ ਕਿਤੇ ਆਪਣੇ ਚਰਨ ਜਪਾਇਣ ਵਿੱਚ ਦਈਓ ਖੜੋਆ ਉਹ ਮਦਦ ਕਰਦਾ ਆਪਣੀ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਨ ਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਜਿਹਨੇ ਪਾਲਿਆ ਸੀ ਨਾ ਇਹਨੂੰ ਜਨਮ ਕਰਕੇ ਉਹਦੇ ਉਹਦਾ ਹੀ ਰੂਪ ਹੋ ਗਿਆ ਜਿਨ ਹਰ ਜਪਿਆ ਸੇ ਹਰ ਹੋਏ ਕਿਤੇ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਏ ਉੱਥੇ ਫਿਰ ਇਨਾਮ ਮਿਲਦਾ ਇਨਾਮ ਸਤਿਗੁਰੂ ਦਿੰਦੇ ਆ ਅਤੇ ਜਦੋਂ ਪੰਜਵੇਂ ਪਾਤਸ਼ਾਹ ਨੂੰ ਪੁੱਛਣ ਲੱਗੇ ਕਿ ਤੂੰ ਸਾਨੂੰ ਕੀ ਚਾਹੀਦਾ ਉਹ ਕਹਿੰਦੇ ਹਾਂ ਜੁਗ ਜੁਗ ਦਈਓ ਸੇਵੜੀ ਹਾਂ ਜੁਗ ਜੁਗ ਦਈਓ ਕਹਿੰਦੇ ਵਾਹਿਗੁਰੂ ਤੇਰੀ ਸੇਵਾ 'ਚ ਮੈਂ ਰਹਿਣਾ ਹੁਣ ਨਹੀਂ ਗਾ ਮੈਂ ਜਾਣਾ ਇਹਨਾਂ ਖੇਡਾਂ ਦੇ ਵਿੱਚ ਹਾਂ ਜੁਗ ਜੁਗ ਦਈਓ ਸੇਵੜੀ ਗੁਰਕੱਟੀ ਮੈਂਡੀ ਜੇਵੜੀ ਉਹਨਾਂ ਕਹਿੰਦੇ ਜੰਮਣ ਮਰਨ ਦੀ ਫਾਈ ਕੱਟਤੀ ਮੇਰੀ ਹਾਂ ਬਹੁੜ ਛਿੰਝ ਨਾ ਨੱਚੂ ਨਾਨਕ ਅਵਸਰ ਲੱਦਾ ਪਾਲ ਜੀਓ ਕਿਤੇ ਸਾਨੂੰ ਮੌਕਾ ਮਿਲ ਗਿਆ ਅਸੀਂ ਮੰਗ ਲਿਆ ਫਿਰ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਇੱਥੇ ਵੀ ਉਹਨਾਂ ਲਿਖਿਆ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਨਾਮ ਅਪਾਰ ਤੁਹਾਨੂੰ ਕਿਹਾ ਸੰਤ ਜਿਹੜੇ ਜਿੱਤ ਜਾਣਗੇ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕਹਿ ਕੁਰਬਾਨ ਸੋ ਗੁਰਮੁਖੋ ਸਿਮਰਨ ਦਾ ਸਮਾਂ ਸਮਾਪਤ ਹੈ ਸਤਿਗੁਰੂ ਬਖਸ਼ਿਸ਼ ਕਰਨ ਸਾਨੂੰ ਵੀ ਇਸ ਮਾਰਗ 'ਤੇ ਆਪ ਹੀ ਹੱਥ ਫੜ ਕੇ ਤੋਰ ਲੈਣ ਕਿ ਅਸੀਂ ਇਸ ਜੀਵਨ ਦਾ ਲਾਹਾ ਲੈ ਸਕੀਏ ਸੋ ਇੰਨੀਆਂ ਵਿਚਾਰਾਂ ਕਰਦੇ ਹਾਂ ਸਿਮਰਨ ਕਰਾਉਂਦੇ ਹਾਂ ਇਹ ਹਰ ਵੀਰਵਾਰ ਵੀ ਆਪਾਂ 3 ਤੋਂ 5 ਕਰਦੇ ਹਾਂ ਸ਼ਨੀਵਾਰ ਨੂੰ 4 ਤੋਂ 6 ਅਤੇ ਸੰਡੇ ਨੂੰ ਵੀ 4 ਤੋਂ 6 ਆਇਆ ਕਰੋ ਸਾਰੇ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਹੁਣ ਬੜੇ ਪਿਆਰ ਸਤਿਕਾਰ ਦੇ ਨਾਲ ਪਾਵਨ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਪਾਠ ਸਰਵਣ ਕਰੋ ਜੀ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ।

ਕਰਾਰਿ ਗਾਵਣ ਤੁਦਨੂ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੂ ਮੋਹਣੀਆਂ ਮਨ ਮੋਹਰ ਸੁਰਗ ਮੱਛ ਪਿਆਲੇ

ਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ।

ਹਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ।

ਤੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਾਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ

ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਗ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਛਰੇ ਛਰਿਆ। ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ।

ਸਾਵਰ ਹਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਇੱਕ ਪੁਰਖ ਸਮਾਨ, ਇੱਕ ਦਾਤੇ ਇੱਕ ਭੇਖਾਰੀ ਜੀ।

ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਹੋਈ ਤੁਧ ਆਪੇ ਸਿਰ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਾ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਭ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਬੀਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਦਿਨ ਕੀ ਸ਼ਰਨਾ ਜਿਨ ਤੂੰ ਨਾਹੀ।

ਆਪੇ ਆਪ ਗਰੀਬ ਨਿਵਾਜਾ ਦਾ ਜਾਣ ਕਰ ਕਿਰਪਾ ਕਰਹੁ ਮੋਹਿ ਹਾਰ ਪਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦਾ ਹਾਥ ਉਭਾਰੋ ਅਮਰੇ ਸਬੈਰਯਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਚਰਤਰੋ ਚਾਰੋ ਚੂ ਕੋਏ ਕਬਲਿਓ ਸੁਧਾਰੋ ਕਵਿਵਾਹਿ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਦਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬਿਵਾਜ ਦੋਹਰਾ ਠਾਟ ਪਇਓ ਮੈਂ ਜੋਰ ਕਰ ਬਚਨ ਕਹਾਂ ਸਿਰਣਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਇ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਗਿਦੇ ਰਾਵਸ ਸਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਘਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਹਰ ਗਾਵੈ ਦੁਖ ਬਾਬ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਯਾਦ ਬਿਆਦ ਸ਼ਭ ਸਕੇ ਨ ਕੋਈ ਸਮਤ ਸਤਰੈ ਸਹਿਸ ਪਚਾਵਨ ਹਾੜਵਤੀ ਪ੍ਰਯਤਨ ਸੁਖ ਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਰ ਪਰੀ ਲੋ ਲਿਓ ਸੁਧਾਰਾ ਦੁਹਰਾ

ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਗਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂ ਤੁਦ ਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਗਾਹੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਿਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਗਾ

ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ੀ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਹਿਤ ਦੀਵਾਨ ਦੀ ਰਮਤਾ ਜਾਪ ਪਵਿੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਪੁੱਜਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਿਆਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਅਰਦਾਸ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ ਹਰਮੀਤ ਸਿੰਘ ਬਾਗਾ ਪਰਿਵਾਰ ਤੰਦਰੁਸਤੀ ਚੜ੍ਹਦੀ ਕਲ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਅਗਮ ਸਿੰਘ ਭੁੱਲਰ ਵੱਲੋਂ ਨਵੀਂ ਕਾਰ ਲੈਂਦੇ ਸ਼ੁਕਰਾਨਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਭਾਈ ਜਗਤਾਰ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਅਰਦਾਸ ਬੇਨਤੀ ਹੈ ਗੁਰਿੰਦਰ ਸਿੰਘ ਸੰਯੋਗ ਖੁੱਲ੍ਹਣ ਵਾਸਤੇ ਨਵੀਂ ਜਾਬ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜ਼ਿਲ੍ਹਾ ਜਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਨੂੰ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ ਵਾਲਾ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਥੇ ਆਵੇ ਨਾਨਕ ਨਾਮ ਚੜ੍ਹਦੀ ਕਲਾ

ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੁਛ ਹੈ ਰਾਜ ਕਰੇਗਾ ਖਾਲਸਾ।

ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੀ ਨੂੰ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਸੰਤ ਦਵਾਨਾ ਜਹਾਜ਼ਰੀਆਂ ਪਰ ਆਪ ਜੀ ਨੇ ਸੋਧਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਉਣ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨਾਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਆਪ ਉਹਨਾਂ ਦੀ ਮਾਫ਼ੀ ਬਖਸ਼ਣੀ। ਆਪ ਭਾਈ ਸਾਹਿਬ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਆਪ ਜੀ ਨੂੰ 7:30 ਤੱਕ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਦਾ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗਰੀਬ ਨਿਵਾਜ ਸ਼ਬਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਵਡਭਾਗੀ ਸਤਸੰਗੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨ ਵਿੱਚ ਆਪ ਸਤਸੰਗੀਆਂ ਨੇ ਸਿਮਰਨ ਨਿਤਨੇਮ ਦਾ ਆਨੰਦ ਪ੍ਰਾਪਤ ਕੀਤਾ ਹੈ। ਕੋਈ ਸਮਾਂ ਹੋਰ ਗੁਰੂ ਚਰਨਾਂ 'ਚ ਬੈਠ ਕੇ 1984 ਦੇ ਜੂਨ ਮਹੀਨੇ ਦੇ ਸਾਕੇ ਦੀ ਆਪਾਂ ਯਾਦ ਸਾਂਝੀ ਕਰਾਂਗੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਸੰਗਤਾਂ ਬੜੇ ਪਿਆਰ ਨਾਲ ਮਨਾ ਰਹੀਆਂ ਹਨ। ਸੋ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਕੁਛ ਸਾਂਝ ਆਪ ਸੰਗਤਾਂ ਨਾਲ ਪਾਵਾਂਗੇ। ਹਾਜ਼ਰੀ ਗੁਰੂ ਚਰਨਾਂ 'ਚ ਪ੍ਰਵਾਨ ਕਰਿਓ, ਪਿਆਰ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਤੀਪ ਤੀਰਕ ਦੇ ਵੈਸਾਏ ਸੁਭਾਏ। ਜਬ ਜਬ ਅਰਿਸ਼ਟ ਹੋਤ ਸੰਸਾਰਾ, ਤਬ ਤਬ ਦੇਹ ਧਰਤ ਅਵਤਾਰਾ। ਅਵਤੀ ਰਖਤਾ ਅਵਤਾਰਾ, ਸੋ ਜਦੋਂ ਜਦੋਂ ਧਰਤੀ 'ਤੇ ਅਨਿਆਂ ਹੁੰਦਾ ਹੈ, ਜ਼ੁਲਮ ਵੱਧਦਾ ਹੈ, ਰਾਜਨੀਤਿਕ ਸਮਾਜਿਕ ਧਾਰਮਿਕ ਹਾਲਤ ਨਿਗਰ ਜਾਂਦੀ ਹੈ, ਧਰਤੀ ਪੁਕਾਰ ਕਰਦੀ ਹੈ, ਧਰਤੀ ਦੇ ਜੀਵ ਫਰਿਆਦ ਕਰਦੇ ਹਨ ਵਾਹਿਗੁਰੂ ਅੱਗੇ, ਪਰਮਾਤਮਾ ਅੱਗੇ, ਅਤੇ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦਾ ਹੈ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਕਿਸੇ ਨਾ ਕਿਸੇ ਰਹਿਬਰ ਅਵਤਾਰ ਔਰੀਏ ਪੀਰ ਪੈਗੰਬਰ ਨੂੰ ਭੇਜਦਾ ਵਾਹਿਗੁਰੂ। ਇਸ ਲਈ ਜਦੋਂ ਕਲੀ ਕਾਲ ਦਾ ਮਹਾਨ ਭਿਆਨਕ ਸਮਾਂ ਆ ਗਿਆ, ਜੀਵਾਂ ਦੀ ਪੁਕਾਰ ਸੁਣੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਅਕਾਲ ਪੁਰਖ ਵਾਹਿਗੁਰੂ ਜੋਤੀ ਸਰੂਪ ਪਰਮਾਤਮਾ ਆਪ ਸਰਗੁਣ ਸਰੂਪ ਧਾਰ ਕੇ ਧਰਤੀ 'ਤੇ ਆਏ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪ੍ਰਲੋਕ ਸੁਣਿਓ, ਵਿਧ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਐਸੇ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਜੀ ਸਰਗੁਣ ਸਰੂਪ ਧਾਰ ਕੇ ਧਰਤੀ 'ਤੇ ਆਏ। ਔਰ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਧਰਤੀ 'ਤੇ ਜਾ ਕੇ ਅਤੇ ਵੱਖ ਵੱਖ ਸਥਾਨਾਂ 'ਤੇ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਹਰੇਕ ਧਰਮ ਦੇ ਕੇਂਦਰੀ ਸਥਾਨ 'ਤੇ ਸੱਚੇ ਪਾਤਸ਼ਾਹ ਗਏ ਨੇ, ਜਿਵੇਂ ਇਸਲਾਮ ਦਾ ਮੱਕਾ ਮਦੀਨਾ ਸੱਚੇ ਪਾਤਸ਼ਾਹ ਜੀ ਉੱਥੇ ਵੀ ਗਏ। ਬੁੱਧ ਧਰਮ ਦਾ ਸਤਸੰਗੀ ਸਥਾਨ ਕੇਂਦਰੀ ਸਥਾਨ ਗਿਆ, ਉੱਥੇ ਵੀ ਮਹਾਰਾਜ ਗਏ। ਸਨਾਤਨ ਦੇ ਬਹੁਤ ਸਾਰੇ ਤੀਰਥ ਹਰਿਦੁਆਰ ਆਦਿਕ ਕੁਰਕਸ਼ੇਤਰ ਸੱਚੇ ਪਾਤਸ਼ਾਹ ਉੱਥੇ ਵੀ ਗਏ। ਹਰੇਕ ਧਰਮ ਦੇ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਗਏ ਅਤੇ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਔਰ ਸਾਂਝੀ ਵਾਰਤਾ ਦਾ ਉਪਦੇਸ਼ ਦੇ ਕੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 'ਚੋਂ ਵਰਨਾ ਕੋ ਸਾਂਝਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੂਜੀ ਜੋਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ, ਗੁਰਮੁਖੀ ਅੱਖਾਂ ਨੂੰ ਪ੍ਰਚਲਿਤ ਕੀਤਾ। ਤੀਸਰੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾ ਕੇ, ਹਿੰਦੁਸਤਾਨ ਦੇ 22 ਸੂਬੇ ਸੀ, 22 ਸੂਬਿਆਂ 'ਚ 22 ਮੰਜੀਦਾਰ ਭੇਜੇ, ਮੰਜੀਆਂ ਸੌਂਪ ਕੇ ਅਤੇ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਇਹਦਾ ਬੇਅੰਤ ਪ੍ਰਚਾਰ ਕੀਤਾ। ਗੁਰੂ ਅਮਰਦਾਸ ਸਾਹਿਬ ਦੇ ਪ੍ਰਭਾਵ ਨੂੰ ਵੇਖਦਿਆਂ ਹੋਇਆਂ ਬਹੁਤ ਸਾਰੇ ਜਿਹੜੇ ਸੀ ਅਕਬਰ ਵਰਗੇ ਬਾਦਸ਼ਾਹ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਆਏ। ਅਬਦੁੱਲਾ ਨਾਂ ਦਾ ਜਲੰਧਰ ਦਾ ਇੱਕ ਹਾਕਮ ਸੀ, ਉਹ ਵੀ ਭਾਈ ਪਾਰੋ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਤੇ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਆ ਗਿਆ। ਔਰ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰਾਂ ਕੀਤੀਆਂ, ਸੋ ਮਹਾਰਾਜ ਨੇ ਉਸ ਨੂੰ ਗੁਰਮਤਿ ਦੇ ਪ੍ਰਚਾਰ ਵਾਸਤੇ ਸਥਾਪਿਤ ਕੀਤਾ। ਇੱਕ ਮੁਸਲਮਾਨ ਹਾਕਮ ਉਹ ਵੀ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਅਤੇ ਸਤਸੰਗੀ ਉਹ ਜਿਹੜੀਆਂ ਮੰਜੀਆਂ 22 ਸੌਂਪੀਆਂ, ਉਹਦੇ 'ਚੋਂ ਅੱਲਾ ਯਾਰ ਨਾਮ ਦਾ ਇੱਕ ਮੰਜੀਦਾਰ ਹੈ, ਇਹਦਾ ਪਹਿਲਾ ਨਾਂ ਸੀ ਅਬਦੁੱਲਾ। ਅਤੇ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ, 72 ਪੀੜ੍ਹੇ ਗੁਰਸਿੱਖ ਬੀਬੀਆਂ ਨੂੰ ਦਿੱਤੇ। ਬੌਲੀ ਸਾਹਿਬ ਜੀ ਦੀ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕਰਵਾਈ, ਛੂਤ ਛਾਤ ਪਿੱਟ ਭਾਵ ਖਤਮ ਕੀਤਾ। ਪਹਿਲੇ ਪੰਗਤ ਪਾਸ਼ੇ ਸੰਗਤ ਦੀ ਮਹਾਰਾਜ ਨੇ ਮਰਯਾਦਾ ਚਲਾਈ। ਔਰ ਜਿਤਨੀ ਬਾਣੀ ਗੁਰੂ ਨਾਨਕ ਦੇਵ ਜੀ ਦੀ, ਗੁਰੂ ਅੰਗਦ ਦੇਵ ਜੀ ਦੀ ਆਪਣੀ ਬਾਣੀ ਸਾਰੀ ਇੱਕ ਪੋਥੀ ਦੇ ਵਿੱਚ ਮਹਾਰਾਜ ਜੀ ਨੇ ਦਰਜ ਕਰਵਾਈ, ਆਪਣੇ ਪੋਤਰੇ ਸੰਸ ਰਾਮ ਜੀ ਨੂੰ ਲਿਖਾਰੀ ਲਾ ਕੇ।
ਔਰ ਗੁਰਤਾ ਗੱਦੀ ਸੋ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੇ ਪਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਸੌਂਪ ਦਿੱਤੀ। ਸੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤਖ਼ਤ ਉੱਤੇ ਅਸੀਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਹੈ। ਸੋਢੀ ਸੁਲਤਾਨ ਬਣੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਵਸਾਈ। ਅੰਮ੍ਰਿਤਸਰ ਸਿਫਤੀ ਦਾ ਘਰ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਹੌਰ ਗਏ ਉੱਥੇ ਅੱਤਿਆਚਾਰ ਜ਼ੁਲਮ ਹੁੰਦਾ ਵੇਖ ਕੇ ਥਾਂ ਥਾਂ 'ਤੇ ਬੁੱਚੜਖਾਨੇ ਔਰ ਸਾਰੀ ਸਾਰੀ ਰਾਤ ਜੀਵਾਂ ਦੀ ਹੱਤਿਆ, ਜੀਵਾਂ ਨੂੰ ਮਾਰਦੇ, ਨਿਰਮਲ ਆਤਮਾ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਮਨ ਵਿਚਲਿਤ ਹੋ ਗਿਆ। ਸੱਚੇ ਪਾਤਸ਼ਾਹ ਨੇ ਬਚਨ ਉਚਾਰਨ ਕੀਤੇ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦਾ ਭਲਾ ਕਰ ਰਹੇ ਸੀ, ਸੰਗਤ ਲਾਹੌਰ ਤੋਂ ਆਈ ਹੈ, ਤਿਨ੍ਹਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸਾਡੇ ਸ਼ਹਿਰ ਨੂੰ ਸਰਾਪ ਦਿੱਤਾ ਹੋਇਆ, ਤੁਸੀਂ ਕਰੋ ਕਿਰਪਾ ਮਹਾਰਾਜ ਸਾਡੇ ਸ਼ਹਿਰ ਵਿੱਚ ਚਰਨ ਪਾਓ, ਤੁਹਾਡਾ ਸੇਵਕ ਭਾਵ ਕਿ ਸ੍ਰੀ ਗੁਰੂ ਰਾਮਦਾਸ ਜੀ। ਸੋ ਲਾਹੌਰ ਸ਼ਹਿਰ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਅਮਰਦਾਸ ਸਾਹਿਬ ਨੇ ਬਚਨ ਫਰਮਾਏ ਸੀ, ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਔਰ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਸਿਫਤੀ ਦਾ ਘਰ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨੂੰ ਵਸਾਇਆ, ਇਹਦਾ ਵਿਕਾਸ ਕੀਤਾ। ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਹੀ ਬਾਣੀ ਉਚਾਰਨ ਕੀਤੀ ਹੈ। 31 ਰਾਗਾਂ ਦੇ ਵਿੱਚੋਂ 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਅਤੇ ਗੁਰੂ ਅਰਜਨ ਦੇਵ ਦੀ ਬਾਣੀ ਹੈ ਦਰਜ। ਸੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਜਿਹੜੀ ਬਚਪਨ ਦੀ ਗਰੀਬੀ ਸੀ ਉਹਨੂੰ ਭੁੱਲੇ ਨਹੀਂ। ਜੋ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਮਾਤਾ ਅਤੇ ਪਿਤਾ ਜੀ ਦੇ ਜਾਣ ਤੋਂ ਪਿੱਛੋਂ ਪਰੇਸ਼ਾਨੀਆਂ ਨੂੰ ਝੱਲਿਆ ਅਤੇ ਉਹਦਾ ਜ਼ਿਕਰ ਕਰਦੇ ਨੇ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾਹਿਬ ਬਿਧ ਤੁਮਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਅੱਤ ਦੀ ਗਰੀਬੀ ਦੇ ਵਿੱਚੋਂ ਉੱਠ ਕੇ ਸੱਚੇ ਪਾਤਸ਼ਾਹ ਜੀ ਨੇ ਸੋਢੀ ਸੁਲਤਾਨ ਤੱਕ ਦਾ ਜਿਹੜਾ ਸੀ ਇਹ ਸਫ਼ਰ ਤੈਅ ਕੀਤਾ ਔਰ ਆਪਣੇ ਉਸ ਗਰੀਬੀ ਵਾਲੇ ਸਮੇਂ ਨੂੰ ਭੁੱਲੇ ਨਹੀਂ। ਜਿਵੇਂ ਕਹਿੰਦੇ ਕਿਸੇ ਰਾਜੇ ਦੇ ਘਰ ਪੁੱਤਰ ਨਹੀਂ ਸੀ, ਉਹਨੇ ਇੱਕ ਚੰਗੇ ਬੱਚੇ ਨੂੰ ਆਪਣੀ ਗੋਦ ਲੈ ਲਿਆ, ਜਿਹੜਾ ਅੱਤ ਦਾ ਗਰੀਬ ਬੱਚਾ ਸੀ ਉਹਨੂੰ ਗੋਦ ਲੈ ਲਿਆ, ਉਹਨੂੰ ਆਪਣਾ ਵਾਰਸ ਐਲਾਨ ਦਿੱਤਾ ਕਿ ਮੇਰੇ ਤੋਂ ਪਿੱਛੋਂ ਇਹ ਰਾਜਾ ਬਣੇਗਾ। ਜਿਹੜੇ ਮੰਤਰੀ ਸੰਤਰੀ ਸੀ ਕੁਛ ਵਿੱਚੋਂ ਈਰਖਾ ਖਾਣ ਲੱਗੇ, ਪਤਾ ਨਹੀਂ ਕਿਹਦਾ ਬੱਚਾ ਅਤੇ ਕਿਹਨੂੰ ਲਿਆ ਕੇ ਇਹਨੇ ਗੋਦ ਲੈ ਲਿਆ। ਉਹ ਉਸ ਬੱਚੇ ਦੀ ਦੇਖ ਰੇਖ ਕਰਨ ਲੱਗੇ, ਉਹਦੇ ਪਿੱਛੇ CID ਲਾ ਦਿੱਤੀ, ਕਰਦਾ ਕੀ ਹੈ, ਕੋਈ ਇਹਦਾ ਲੂਜ ਪੁਆਇੰਟ ਲੱਭੋ, ਕੋਈ ਘਾਟ ਕਮੀ ਲੱਭੋ। ਉਹਨਾਂ ਨੇ ਨੋਟ ਕੀਤਾ ਕਿ ਜਿਹੜਾ ਬੱਚਾ ਹੈ ਇੱਕ ਕਮਰੇ 'ਚ ਜਾਂਦਾ ਰੋਜ਼ ਹੀ, ਅੰਦਰੋਂ ਕੁੰਡਾ ਲਾ ਲੈਂਦਾ, ਕਈ ਕਈ ਘੰਟੇ ਅੰਦਰ ਰਹਿੰਦਾ ਹੈ। ਪਿੱਛੇ ਬੇਨਤੀ ਕੀਤੀ ਸੀ ਕਿ ਯੋਗੀ ਨਾ ਭਾਲੇ ਦੂਜਾ ਅਤੇ ਭੋਗੀ ਨਾ ਭਾਲੇ ਤੀਜਾ, ਕਿ ਜਿਹੜਾ ਸਿਮਰਨ ਕਰਨ ਵਾਲਾ ਹੈ ਉਹ ਇਕਾਂਤ ਲੱਭਦਾ। ਅਤੇ ਸਤਸੰਗੀਓ, ਹੁਣ ਉਹ ਸੋਚਦੇ ਨੇ ਕਿ ਬੱਚਾ ਕਾਂਤ 'ਚ ਰਹਿੰਦਾ, ਪਤਾ ਨਹੀਂ ਕੀ ਕਰਦਾ, ਕੌਣ ਆ ਕੌਣ ਨਹੀਂ। ਉਹਨਾਂ ਸ਼ਿਕਾਇਤ ਕੀਤੀ ਰਾਜੇ ਕੋਲ, ਰਾਜੇ ਨੇ ਫਿਰ ਉਸ ਬੱਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਕੀ ਵੇਖਿਆ, ਰਾਜੇ ਨੇ ਬੱਚਾ ਅੰਦਰ ਗਿਆ ਚੋਰੀ ਚੋਰੀ। ਉਹਨੇ ਅੰਦਰ ਜਾ ਕੇ ਕੁੰਡਾ ਲਾ ਲਿਆ ਅਤੇ ਕਈ ਘੰਟੇ ਬੱਚਾ ਅੰਦਰੇ ਰਿਹਾ। ਰਾਜਾ ਜਿਹੜਾ ਸੀ ਉਹਨੇ ਬਾਹਰ ਮਾਰ ਲਿਆ ਧਰਨਾ ਕਿ ਅੱਜ ਬੱਚੇ ਨੂੰ ਉੱਤੋਂ ਫੜਾਂਗਾ, ਕਾਰਨ ਕੀ ਹੈ। ਜੋ ਬੱਚਾ ਬਾਹਰ ਨਿਕਲਿਆ ਅਤੇ ਉਹਨੇ ਗੁੱਟ ਤੋਂ ਫੜ ਲਿਆ, ਕੀ ਕਰਦਾ ਇੰਨਾ ਚਿਰ ਅੰਦਰ, ਕਹਿੰਦਾ ਕੁਛ ਨਹੀਂ ਦੱਸ ਕੀ ਕਰਦਾ ਅੰਦਰ, ਕਹਿੰਦਾ ਆ ਜਾਓ ਫਿਰ ਪਿਤਾ ਜੀ ਮੈਂ ਦੱਸਦਾ। ਅੰਦਰ ਇੱਕ ਸੰਦੂਕ ਹੈ, ਸੰਦੂਕ ਵਿੱਚ ਛੋਟਾ ਨੇ ਸੰਦੂਕ ਕੱਢਿਆ, ਉਹਨੂੰ ਜਿੰਦਰਾ ਲਾਇਆ ਹੋਇਆ, ਚਾਬੀ ਕੱਢੀ, ਚਾਬੀ ਲਾਈ, ਉਹਨੂੰ ਖੋਲ੍ਹਿਆ ਅਤੇ ਖੋਲ੍ਹ ਕੇ ਕੀ ਦੇਖਦੇ ਨੇ, ਛੋਟੇ ਜਿਹੇ ਸੰਦੂਕ ਦੇ ਵਿੱਚ ਉਹਦੀ ਗਰੀਬੀ ਹੈ, ਉਸ ਬੱਚੇ ਦੀ ਗਰੀਬੀ ਹੈ। ਗਰੀਬੀ ਕੀ ਹੈ, ਜਦੋਂ ਬੱਚਾ ਅੱਤ ਦਾ ਗਰੀਬ ਸੀ ਉਹਦਾ ਕੋਈ ਵੀ ਨਹੀਂ ਸੀ, ਘਾਹ ਖੋਦ ਕੇ ਘਾਹ ਕੱਟ ਕੇ ਵੇਚ ਕੇ ਅਤੇ ਆਪਣਾ ਗੁਜ਼ਾਰਾ ਕਰਦਾ ਸੀ। ਉਹਦੇ ਵਿੱਚ ਇੱਕ ਰੰਬਾ ਹੈ,
ਉਹਦੇ 'ਚ ਇੱਕ ਤੰਗੜ ਹੈ ਪੱਲੀ, ਉਹਦੇ ਵਿੱਚ ਸਤਸੰਗ ਪਾਟੇ ਪੁਰਾਣੇ ਕੱਪੜੇ ਰੱਖੇ ਨੇ। ਇਹ ਸਾਰਾ ਕੁਛ ਵੇਖ ਕੇ ਰਾਜਾ ਕਹਿਣ ਲੱਗਾ ਇਹ ਕੀ ਹੈ? ਕਹਿੰਦਾ ਪਿਤਾ ਜੀ ਮੇਰੀ ਗਰੀਬੀ ਹੈ, ਮੈਂ ਰੋਜ਼ ਇਸ ਟਰੰਕ ਦੇ ਕੋਲ ਆ ਕੇ ਬੈਠਦਾ ਹਾਂ ਅਤੇ ਬੈਠ ਕੇ ਅਤੇ ਮੈਂ ਇਹ ਯਾਦ ਕਰਦਾ ਮੈਂ ਕੱਲ੍ਹ ਨੂੰ ਬਣਨਾ ਦੇਸ਼ ਦਾ ਰਾਜਾ, ਕਿਉਂਕਿ ਮੈਨੂੰ ਰਾਜੇ ਨੇ ਗੋਦ ਲੈ ਲਿਆ ਅਤੇ ਐਲਾਨ ਕਰਤਾ ਕਿ ਮੇਰਾ ਪੁੱਤ ਮੇਰੇ ਤੋਂ ਪਿੱਛੋਂ ਰਾਜਾ ਹੋਏਗਾ। ਅਤੇ ਮੈਂ ਸੋਚਦਾ ਹਾਂ ਕਿ ਤੇ ਰਾਜ ਭਾਗ ਉੱਤੇ ਬੈਠ ਕੇ ਅਤੇ ਮੈਂ ਪ੍ਰਜਾ ਦੇ ਨਾਲ ਅਨਿਆ ਨਾ ਕਰਾਂ, ਪ੍ਰਜਾ ਦੇ ਨਾਲ ਧੱਕਾ ਨਾ ਕਰਾਂ, ਪ੍ਰਜਾ ਦੇ ਨਾਲ ਕਿਤੇ ਮੈਂ ਅੱਤਿਆਚਾਰ ਨਾ ਕਰਾਂ। ਰੋਜ਼ ਮੈਂ ਬੈਠਦਾ ਕਈ ਕਈ ਘੰਟੇ ਅਤੇ ਖੁਦਾ ਨੂੰ ਪਰਮੇਸ਼ਰ ਨੂੰ ਯਾਦ ਕਰਦਾ ਹਾਂ। ਇੱਦਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਬਣ ਗਏ, ਜਗਤ ਦੀ ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਦੇ ਕੋਲ ਆ ਗਈ। ਤਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਉਹ ਮਾੜੇ ਦਿਨ ਗਰੀਬੀ ਦੇ ਦਿਨ ਯਾਦ ਰੱਖੇ ਅਤੇ ਭਜਨ ਕੀਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ। ਗੌੜੀ ਬੈਰਾਗਣ ਮਹੱਲਾ ਚੌਥਾ, ਅਤੇ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਅਖੀਰਲੇ ਪਦ ਵਿੱਚ ਮਿਹਰ ਕਰਦੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ। ਹੇ ਸੱਚੇ ਪਾਤਸ਼ਾਹ, ਜਿਹੜੀ ਮੇਰੀ ਹਾਲਤ ਸੀ, 7 ਸਾਲ ਦੀ ਉਮਰ ਸੀ, ਮੇਰੇ ਮਾਤਾ ਜੀ ਮੇਰੇ ਪਿਤਾ ਜੀ ਚਲੇ ਗਏ, ਮੇਰੇ ਛੋਟੇ ਭਰਾ ਅਤੇ ਮੇਰੀ ਛੋਟੀ ਭੈਣ ਸੀ, ਉਹਨਾਂ ਨੂੰ ਸਾਂਭਣਾ ਅਤੇ ਉਹਨਾਂ ਨੂੰ ਪਾਲਣਾ ਕਿੰਨੀ ਔਖੀ ਗੱਲ 7 ਸਾਲ ਦੇ ਬੱਚੇ ਲਈ। ਜਿਹੜੇ ਸਰੀਕ ਸੀ ਭਾਵ ਚਾਚੇ ਤਾਏ ਸੀ, ਉਹਨਾਂ ਵੀ ਬਾਤ ਨਾ ਪੁੱਛੀ। ਅੰਤ ਨੂੰ ਨਾਨੀ ਮਾਤਾ, ਧੰਨ ਧੰਨ ਮਾਤਾ ਗੁਰੂ ਰਾਮਦਾਸ ਜੀ ਦੇ ਨਾਨੀ ਮਾਤਾ ਜੀ, ਸੋ ਉਹਨਾਂ ਨੇ ਸਤਸੰਗੀ ਉਸ ਵੇਲੇ ਜਿਹੜਾ ਸੀ ਲੈਣ ਦਾ ਆਪਣੇ ਪਿੰਡ ਭਾਵ ਕਿ ਆਪਣੇ ਨਾਨਕ ਹੀ ਚਲੇ ਗਏ ਗੁਰੂ ਰਾਮਦਾਸ ਜੀ। ਨਾਨਕ ਕਿੱਥੇ ਨੇ? ਬਾਸਰ ਕੇ ਗਿੱਲ, ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਨੇੜੇ, ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ ਨਗਰ, ਇੱਥੇ ਚਲੇ ਗਏ। ਇੱਥੇ ਵੀ ਮਾਮਿਆਂ ਨੇ ਮਾਮੀਆਂ ਨੇ ਦਰਵਾਜ਼ੇ ਬੰਦ ਕਰ ਲਏ, ਸਾਡੇ ਆਪਣੇ ਬੱਚੇ ਮਹਾਂ ਪੜਦੇ ਨੇ, ਇਹਨਾਂ ਨੂੰ ਕਿੱਥੋਂ ਸਾਂਭੀਏ? ਉਹਨਾਂ ਨੇ ਬਾਤ ਨਾ ਪੁੱਛੀ, ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਹੋ ਗਈ, ਗੋਂਦਵਾਲ ਸਾਹਿਬ ਲੈ ਆਏ, ਇੰਨੀ ਮਹਾਨ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਦੇ ਮਾਲਕ ਬਣ ਗਏ ਗੁਰੂ ਰਾਮਦਾਸ ਜੀ। ਸੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਹੈ। ਆਪਣੇ 3 ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਦਿੱਤਾ। ਈਰਖਾ ਸ਼ੁਰੂ ਹੋ ਗਈ। ਗੁਰੂ ਰਾਮਦਾਸ ਸਾਹਿਬ ਦਾ ਵੱਡਾ ਸਪੁੱਤਰ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਪ੍ਰਿਥੀ ਚੰਦ ਅੱਤ ਦੀ ਈਰਖਾ ਕਰਨ ਲੱਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਰਵਾਉਣ ਵਾਸਤੇ ਕਈ ਵਾਰ ਫੌਜਾਂ ਭੇਜੀਆਂ। ਸੁਲੀ ਖਾਨ ਆਇਆ, ਸੁਲਮੀ ਖਾਨ ਆਇਆ, ਪਰ ਗੁਰੂ ਜੀ ਹਮੇਸ਼ਾ ਸ਼ਾਂਤ ਰਹੇ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਨਾ ਸਾਡਾ ਕੋਈ ਵੈਰੀ ਅਤੇ ਨਾ ਕੋਈ ਬੇਗਾਨਾ, ਹਮ ਸਭਨਾ ਕੇ ਸਾਜਨ। ਨਾ ਕੋ ਹਮਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰ ਆਈ। ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੇਂ ਦੀ ਸਰਕਾਰ, ਉਹ ਵੀ ਗੁਰੂ ਅਰਜਨ ਦੇਵ ਦੇ ਖਿਲਾਫ ਸਾਜਿਸ਼ਾਂ ਘੜਦੀ ਰਹੀ, ਘਰ ਦੇ ਵਿੱਚੋਂ ਵੀ ਚਾਲਾਂ ਚੱਲੀਆਂ ਗਈਆਂ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਮੇਰੀਆਂ ਭੈਣਾਂ ਬੈਠੀਆਂ ਨੇ, ਤਰਨ ਤਾਰਨ ਸਾਹਿਬ ਮੱਸਿਆ 'ਤੇ ਗਏ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਹਿਲ, ਧੰਨ ਮਾਤਾ ਗੰਗਾ ਜੀ, ਇਸ਼ਨਾਨ ਕਰਕੇ ਬਾਹਰ ਨਿਕਲੇ ਨੇ। ਅਤੇ ਮਾਤਾ ਗੰਗਾ ਜੀ ਦੀ ਜੇਠਾਣੀ ਕਰਮੋ, ਉਹ ਵੀ ਕੁਦਰਤੀ ਇਸ਼ਨਾਨ ਕਰਨ ਆ ਗਈ ਅਤੇ ਉਹਨੇ ਰੌਲਾ ਪਾ ਲਿਆ, ਨੀ ਕਪੁੱਤੀਏ ਤੂੰ ਮੇਰੇ 'ਤੇ ਛਿੱਟੇ ਕਿਉਂ ਪਾਏ, ਤੂੰ ਬਾਹਰ ਨਿਕਲੀ ਹੈ, ਕਪੁੱਤੀ ਹੈ, ਤੇਰੇ ਛਿੱਟੇ ਮੇਰੇ ਉੱਤੇ ਪੈ ਗਏ। ਬੜਾ ਉਹਨੇ ਸਤਸੰਗੀ ਉਹ ਜਿਹੜਾ ਸੀ ਕਲਾ ਕਲੇਸ਼ ਕੀਤਾ, ਮਾਤਾ ਜੀ ਬੜੇ ਪਰੇਸ਼ਾਨ ਹੋਏ। ਸੋ ਅੰਤ ਨੂੰ ਮਾਤਾ ਜੀ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ, ਮਹਾਰਾਜ ਲੱਖਾਂ ਝੋਲੀਆਂ ਭਰ ਦੇ, ਮੇਰੀ ਝੋਲੀ ਵੀ ਭਰ ਦਿਓ। ਵਿਆਹ ਹੋਏ ਨੂੰ ਸਤਸੰਗੀ 6-7 ਸਾਲ ਹੋ ਗਏ ਨੇ। ਅੰਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀੜ ਜਾਓ, ਲੰਮੀ ਸਾਖੀ ਹੈ। ਅੰਤ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਤੇ ਵਰ ਦਿੱਤਾ, ਕਹਿ ਲੱਗੇ ਮਾਤਾ ਜੀ ਜਿੱਦਾਂ ਇਹ ਬੱਦਲ ਕਾਲ ਚੜ੍ਹ ਕੇ ਆ ਰਹੇ ਨੇ ਨਾ, ਇੱਦਾਂ ਤੁਰਕਾਂ ਦੀਆਂ ਫੌਜਾਂ ਆਉਣਗੀਆਂ, ਅਤੇ ਜਿਵੇਂ ਬੱਦਲ ਗੱਜ ਰਹੇ ਨੇ ਇੱਦਾਂ ਤੇਰਾ ਲਾਲ ਗੱਜੇਗਾ। ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ ਨਾ ਬਿਜਲੀ, ਇੱਦਾਂ ਤੇਰੇ ਲਾਲ ਦੀ ਕਿਰਪਾਨ ਚਮਕੇਗੀ ਜੰਗ ਦੇ ਮੈਦਾਨ 'ਚ।
ਦੂਜੀ ਬੇਨਤੀ ਕਰਦੇ ਹਾਂ, ਜਿਹੜੇ ਬੱਦਲ ਹੁੰਦੇ ਨੈਗੇਟਿਵ ਅਤੇ ਪੋਜੀਟਿਵ ਦੋ ਬੱਦਲ ਹੁੰਦੇ ਪਿਆਰਿਓ, ਜਦੋਂ ਆਪਸ ਵਿੱਚ ਟਕਰਾਉਂਦੇ ਨੇ ਅਤੇ ਉਹਨਾਂ ਵਿੱਚੋਂ ਫਿਰ ਬਿਜਲੀ ਪੈਦਾ ਹੁੰਦੀ। ਬਿਜਲੀ ਨੈਗੇਟਿਵ ਅਤੇ ਪੋਜੀਟਿਵ ਦਾ ਮਤਲਬ ਹੈ ਕਿ ਮੀਰੀ ਅਤੇ ਪੀਰੀ, ਇਹ ਜਿਹੜਾ ਤੇਰਾ ਲਾਲ ਹੈ ਮੀਰੀ ਅਤੇ ਪੀਰੀ ਦਾ ਮਾਲਕ ਬਣੇਗਾ, ਦੋ ਕਿਰਪਾਨਾਂ ਪਹਿਨੇਗਾ, ਤੁਰਕਾਂ ਦੇ ਸਿਰ ਫੇਗਾ ਅਤੇ ਅਜਿੱਤ ਸੂਰਮਾ ਹੋਏਗਾ, ਭੁੱਖਿਆਂ ਨੂੰ ਰਜਾਏਗਾ। ਮਾਂ ਜਿੱਦਾਂ ਅੱਜ ਤੂੰ ਮੈਨੂੰ ਭੁੱਖੇ ਨੂੰ ਲਿਆ ਕੇ ਪ੍ਰਸ਼ਾਦਾ ਪਾਣੀ ਛਕਾਇਆ ਹੈ ਨਾ, ਇਹਦਾ ਭੁੱਖਿਆਂ ਦੇ ਪੇਟ ਪਾਲੇਗਾ ਤੇਰਾ ਲਾਲ। ਸਮਾਂ ਆਇਆ ਸਤਸੰਗੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਪਿੰਡ ਗੁਰੂ ਕੀ ਬਡਾਲੀ, ਗੁਰਦੁਆਰਾ ਸ੍ਰੀ ਅਟਾਰੀ ਸਾਹਿਬ, ਅਤੇ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ ਨਾਮ ਰੱਖੋ, ਬਾਬਾ ਬੁੱਢਾ ਸਾਹਿਬ ਨੇ ਨਾਮ ਰੱਖਿਆ ਹਰਗੋਬਿੰਦ। ਸੋ ਸਤਸੰਗੀਓ, ਪ੍ਰਿਥੀ ਚੰਦ ਦੀ ਘਰਵਾਲੀ ਕਰਮੋਂ ਕਹਿਣ ਲੱਗੀ, ਧੁੱਪ ਖੰਡੀ ਹੈ, ਤੂੰ ਕਿਹਾ ਸੀ ਕਿ ਸਰੀਕਾਂ ਦੇ ਘਰ ਪੁੱਤ ਨਹੀਂ ਹੋਣਾ, ਉਹਦੇ ਹੋ ਗਿਆ ਉਹਨਾਂ ਦੇ ਘਰ, ਇਹਦਾ ਮਤਲਬ ਤੂੰ ਝੂਠਾ ਗੁਰੂ ਹੈ, ਤੇਰੇ ਤੇ ਬਚਨ ਪੂਰੇ ਹੁੰਦੇ ਹੀ ਨਹੀਂ, ਇਹਦਾ ਕੋਈ ਨਹੀਂ ਕਰਮੋ, ਜੇ ਪੁੱਤ ਹੋ ਗਿਆ ਤਾਂ ਆਪਾਂ ਉਹਨੂੰ ਪਾਸੇ ਕਰਾਂਗੇ। ਦਾਈ ਨੂੰ ਭੇਜਿਆ, ਸਪੇਰੇ ਨੂੰ ਭੇਜਿਆ ਸਤਸੰਗੀਓ, ਫਿਰ ਇੱਕ ਖਡਾਵਾ ਮਹਾਰਾਜ ਦਾ ਉਹਨੂੰ ਜ਼ਹਿਰ ਦੇਣ ਦੇ ਉਹਦੇ ਰਾਹੀਂ ਯਤਨ ਕੀਤੇ। ਇੱਕ ਬੱਚਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਖੇਡਿਆ ਕਰਦਾ ਸੀ, ਮੋਹਣ ਨਾਮ ਦਾ ਬੱਚਾ, ਉਹਦੇ ਰਾਹੀਂ ਜ਼ਹਿਰੀਲੀ ਮਿਠਾਈ ਦੇਣ ਦੇ ਯਤਨ ਕੀਤੇ। ਪੰਜ ਹਮਲੇ ਕੀਤੇ, ਪੰਜ ਹਮਲੇ ਪ੍ਰਿਥੀ ਚੰਦ ਅਤੇ ਕਰਮੋਂ ਨੇ। ਅਤੇ ਬਾਣੀ ਦਾ ਫਰਮਾਨ ਸਤਸੰਗੀਆਂ ਵਿੱਚ, ਕਰਤਾ ਪੁਰਖ ਖਲੋਆ ਵਾਲ ਨਾ ਮਿੰਗਾ ਹੋਆ। ਅੰਤ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਤੋਂ ਪਹਿਲਾਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਗਏ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਜੀ ਮਹਾਰਾਜ ਦੀ ਰਚਨਾ ਕੀਤੀ ਔਰ ਮੇਰੀ ਪੇਰੀ ਦੀਆਂ ਕਿਰਪਾਨਾਂ ਪਹਿਨੀਆਂ, ਸ਼ਸਤਰਧਾਰੀ ਹੋ ਕੇ ਅਤੇ ਮਹਾਰਾਜ ਨੇ ਤਿਆਰ ਬਰਤਿਆਰ ਹੋ ਕੇ ਫੌਜਾਂ ਭਰਤੀ ਕੀਤੀਆਂ। ਔਰ ਸਮੇਂ ਦੀ ਜਿਹੜੀ ਜ਼ਾਲਮ ਹਕੂਮਤ ਸੀ, ਜਿਹਨੂੰ ਇਹ ਵਹਿਮ ਸੀ ਕਿ ਸਾਡੇ ਨਾਲ ਕੋਈ ਟੱਕਰ ਨਹੀਂ ਲੈ ਸਕਦਾ, ਚਾਰ ਜੰਗ ਕੀਤੇ ਨੇ, ਇੱਕ ਜੰਗ ਅੰਮ੍ਰਿਤਸਰ ਸਾਹਿਬ, ਦੂਜਾ ਹਰਗੋਬਿੰਦਪੁਰ, ਤੀਸਰਾ ਗੁਰਸਰ ਮਰਹਾਜ ਰਾਮਪੁਰਾ ਫੂਲ ਦੇ ਨੇੜੇ, ਔਰ ਚੌਥਾ ਵੱਡਾ ਜੰਗ ਜਿਹੜਾ ਸੀ ਕਰਤਾਰਪੁਰ ਸਾਹਿਬ ਕੀਤਾ, ਜਿਸ 'ਚ ਪੈਂਦੇ ਖਾਨ ਨਿਮਖਾ ਰਾਮੀ ਹੋ ਕੇ ਮਾਰਿਆ ਗਿਆ। ਇਹ ਚਾਰ ਦੇ ਚਾਰ ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਕੀਤੇ ਨੇ, ਅਤੇ ਚਾਰੇ ਜੰਗਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਸੋ ਅੱਠ ਪਹਿਰ ਦੇ ਵਿੱਚ ਹੀ ਜੰਗ ਜਿਹੜੇ ਜਿੱਤੇ ਹੈ। ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਸਤਿਗੁਰੂ। ਅਤੇ ਬੇਨਤੀ ਕਰਦੇ ਹਾਂ ਕਿ ਜਿਹੜੇ ਗੁਰੂ ਜੀ ਦੇ ਸੱਚੇ ਪਾਤਸ਼ਾਹ ਸਿਧਾਂਤ ਅਨੁਸਾਰ ਜੰਗ ਨੇ, ਇਹਨਾਂ ਜੰਗਾਂ ਵਿੱਚੋਂ ਪਿਆਰੇ ਜਿਹੜੀ ਦੁਨੀਆ 'ਚ ਜੰਗ ਹੋ ਰਹੇ ਜਾਂ ਚੱਲ ਰਹੇ ਨੇ ਜਾਂ ਹੋਏ ਨੇ, 3,500 ਦੇ ਕਰੀਬ ਵੱਡੀਆਂ ਜੰਗਾਂ ਹੋਈਆਂ, 3,500 ਦੇ ਕਰੀਬ। ਇਹਨਾਂ ਜੰਗਾਂ ਦੇ ਵਿੱਚ ਮੇਨ ਜਿਹੜਾ ਕਾਰਨ ਸੀ ਜਰ ਜੋਰੂ ਅਤੇ ਜ਼ਮੀਨ ਹੈ, ਜਰ ਜੋਰੂ ਅਤੇ ਜ਼ਮੀਨ ਹੈ। ਜਰ ਦਾ ਅਰਥ ਹੁੰਦਾ ਸਤਸੰਗੀ ਧਨ, ਪੈਸੇ ਲਈ ਕਿਸੇ ਦੇ ਖਜ਼ਾਨਿਆਂ 'ਤੇ ਹਮਲਾ ਕਰ ਦਿਓ, ਤੇਲ ਕਿਸੇ ਦੇਸ਼ 'ਚ ਪੈਦਾ ਹੋ ਰਿਹਾ ਉੱਥੇ ਹਮਲਾ ਕਰ ਦਿਓ, ਕਿਸੇ ਦਾ ਸੋਨਾ ਚਾਂਦੀ ਲੁੱਟਣ ਲਈ ਹਮਲਾ ਕਰ ਦਿਓ। ਦੂਸਰਾ ਹੁੰਦਾ ਹੈ ਜੋਰੂ, ਜੋਰੂ ਕਹਿੰਦੇ ਇਸਤਰੀ ਨੂੰ, ਇਸਤਰੀ ਤੋਂ ਜੰਗ ਹੋਣੇ ਪਿਆ ਰਹੇ ਹੋ, ਜਿਵੇਂ ਮਹਾਂਭਾਰਤ ਦਾ ਜੰਗ ਸੋ ਕਹੀਏ ਦ੍ਰੋਪਦੀ ਤੋਂ ਹੋਇਆ, ਅਤੇ ਰਮਾਇਣ ਦਾ ਜੰਗ ਜਿਹੜਾ ਸੀ ਸੀਤਾ ਤੋਂ ਹੋਇਆ। ਇੱਦਾਂ ਭਾਈ ਇਹ ਜੰਗ ਜਰ ਜੋਰੂ ਅਤੇ ਜ਼ਮੀਨ ਦੇ ਹੁੰਦੇ ਨੇ, ਜ਼ਮੀਨ ਕਿਸੇ ਦੀ ਹੜੱਪਣ ਲਈ, ਇੱਕ ਤਾਂ ਦੂਜਾ ਦੇਸ਼ ਹਮਲਾ ਕਰਦਾ ਉਹਦੇ ਦੇਸ਼ 'ਤੇ ਮੈਂ ਕਬਜ਼ਾ ਕਰਨਾ, ਮਤਲਬ 3,500 ਦੇ ਕਰੀਬ ਵੱਡੀਆਂ ਜੰਗਾਂ ਹੋਈਆਂ, ਉਹਨਾਂ ਵਿੱਚ ਜਰ ਜੋਰੂ ਅਤੇ ਜ਼ਮੀਨ ਕਾਰਨ ਸੀ। ਪਰ ਜਿੰਨੇ ਜੰਗ ਗੁਰੂ ਸਾਹਿਬ ਜੀ ਨੇ ਕੀਤੇ ਨੇ ਜਾਂ ਗੁਰਸਿੱਖਾਂ ਨੇ ਕੀਤੇ ਨੇ, ਉਹਨਾਂ 'ਚ ਪਿਆਰੇ ਦਾ ਕਾਰਨ ਕੋਈ ਵੀ ਨਹੀਂ ਸੀ, ਨਾ ਜਰ ਨਾ ਜੋਰੂ ਅਤੇ ਨਾ ਜ਼ਮੀਨ ਸੀ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੀਰ ਰਸ ਭਰ ਲਈ ਅਤੇ ਸ਼ਸਤਰ ਵਿੱਦਿਆ ਦੁਬਾਰਾ ਸੁਰਜੀਤ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਜੰਗ ਕੀਤੇ ਨੇ। ਸਮਾਂ ਲੰਘਿਆ ਪਿਆਰੇ, ਸਿੱਖ ਕੌਮ ਨਾਲ ਹਮੇਸ਼ਾ ਬਾਅਦ 'ਤੇ ਵਿਸ਼ਵਾਸਘਾਤ ਹੋਇਆ, ਸਾਡਾ 5 ਦਰਿਆਵਾਂ ਦੀ ਧਰਤੀ 'ਤੇ ਰਾਜ ਹੋਇਆ, ਸਾਡੇ ਰਾਜ ਵਿੱਚ ਕਿਸੇ ਨਾਲ ਅਨਿਆਂ ਨਹੀਂ ਕੀਤਾ ਗਿਆ, ਜੇ ਕਿਤੇ ਗੁਰਦੁਆਰਾ ਬਣਾਇਆ ਅਤੇ ਨਾਲ ਮਸੀਤ, ਨਾਲ ਮੰਦਰ, ਨਾਲ ਦੂਜੇ ਧਾਰਮਿਕ ਸਥਾਨ ਬਣਾਏ ਗਏ ਹਰੇਕ ਸਥਾਨ 'ਤੇ, ਕਿਸੇ ਨੂੰ ਫਾਂਸੀ ਦੀ ਸਜ਼ਾ ਤੱਕ ਨਹੀਂ ਦਿੱਤੀ ਗਈ, ਕਿਸੇ ਨੂੰ ਮੌਤ ਦੀ ਸਜ਼ਾ ਤੱਕ ਨਹੀਂ ਦਿੱਤੀ ਗਈ, ਸਾਰਿਆਂ ਦੇ ਨਾਲ ਨਿਆਂ ਕੀਤਾ ਗਿਆ ਪਿਆਰਿਓ।
ਪਰ ਸਮਾਂ ਆਇਆ ਸਾਡਾ ਰਾਜ ਧੋਖੇ ਨਾਲ ਛਲ ਦੇ ਨਾਲ ਕਪਟ ਦੇ ਨਾਲ ਗੋਰਿਆਂ ਨੇ ਹਥਿਆ ਲਿਆ ਔਰ ਪੰਜਾਬ ਦੇ ਉੱਤੇ ਜਿਸ ਵੇਲੇ ਗੋਰਾਂ ਨੇ ਪੈਰ ਰੱਖੇ ਤਾਂ ਸਾਡੇ ਸੂਰਬੀਰ ਯੋਧੇ ਉਹਨਾਂ ਨੇ ਅੱਗ ਮਚਾਤੀ ਗੋਰਿਆਂ ਦੇ ਪੈਰਾਂ ਹੇਠ ਇੰਨਾ ਭਾਰੀ ਜਿਹੜਾ ਸੀ ਵਿਰੋਧ ਕੀਤਾ ਗੁਰੂ ਦੇ ਸਿੱਖਾਂ ਨੇ ਕਿ ਜਿਹੜੀ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ 90% ਦੇ ਕਰੀਬ ਸਾਡੀਆਂ ਸ਼ਹੀਦੀਆਂ ਹੋਈਆਂ ਸਿੱਖ ਕੌਮ ਦੀਆਂ ਜਦੋਂ ਦੇਸ਼ ਦੀ ਵੰਡ ਹੋਈ ਹੈ ਲੀਡਰ ਰਲ ਕੇ ਬੈਠੇ ਨੇ ਉਸ ਵੇਲੇ ਜਨਾਹਾ ਜਿਹੜਾ ਸੀ ਮਿਸਟਰ ਜਨਾਹਾ ਉਹਨੇ ਕਿਹਾ ਸੀ ਸਿੱਖ ਲੀਡਰਾਂ ਨੂੰ ਕਿ ਇਹਦੀ ਕੌਮ 1100 ਸਾਲ ਗੁਲਾਮ ਰਹੀ ਹੈ ਇਹ ਤੁਸੀਂ ਗੁਲਾਮ ਕੌਮ ਨੂੰ ਵੇਖ ਰਹੇ ਜਦੋਂ ਇਹ ਆਜ਼ਾਦ ਹੋ ਗਏ ਤਾਂ ਇਹ ਆਪਣਾ ਰੰਗ ਵਿਖਾਉਣਗੇ ਤੁਸੀਂ ਇਹਨਾਂ ਦੇ ਨਾਲ ਨਾ ਜਾਇਓ ਆਪਣਾ ਵੱਖਰਾ ਰਾਜ ਲੈ ਲਿਓ ਜਨਾਹਾ ਨੇ ਇੱਕ ਪੇਪਰ ਵੇਟ ਚੁੱਕ ਕੇ ਪੇਪਰ ਵੇਟ ਭਾਵ ਇੱਕ ਕੱਚ ਦਾ ਸੱਸੀ ਗੋਲਾ ਹੁੰਦਾ ਛੋਟਾ ਜਿਹਾ ਪੇਪਰ ਉੱਡਣ ਜਾਏ ਉਹਦੇ 'ਤੇ ਰੱਖਦੇ ਨੇ ਉਹ ਟੇਬਲ ਦੇ ਉੱਤੋਂ ਚੁੱਕ ਕੇ ਅਤੇ ਜਨਾਹਾ ਨੇ ਕਿਹਾ ਸੀ ਸਾਡੇ ਲੀਡਰ ਬਲਦੇਵ ਸਿੰਘ ਅਤੇ ਸਵਰਨ ਸਿੰਘ ਨੂੰ ਕਹਿਣ ਲੱਗੇ ਭਾਵੇਂ ਇੰਨਾ ਹੀ ਰਾਜ ਲਿਓ ਇੰਨਾ ਹੀ ਆਪਣਾ ਘਰ 'ਤੇ ਹੋਵੇਗਾ ਤੁਹਾਡਾ ਗੱਲਬਾਤ ਸਾਰੀ ਹੋ ਗਈ ਜਿਹੜੇ ਸ਼ੈਤਾਨ ਸੀ ਸਤਸੰਗੀ ਉਹ ਨਹਿਰੂ ਪਟੇਲ ਅਤੇ ਗਾਂਧੀ ਇਹਨਾਂ ਨੇ ਸਾਡੇ ਸਿੱਖ ਲੀਡਰਾਂ ਦੇ ਕੰਨ 'ਚ ਫੂਕ ਮਾਰੀ ਕਹਿਣ ਲੱਗੇ ਵੇਖੋ ਤੁਹਾਨੂੰ ਕੋਈ ਮਿਲਣਾ ਇੱਥੋਂ ਤੁਹਾਡਾ ਕਾਰੋਬਾਰ ਹੈ ਬੋਕਾਰੋ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਜਮਸ਼ੇਦ ਨਗਰ ਟਾਟਾ ਉੱਥੇ ਬਲਦੇਵ ਸਿੰਘ ਦੀ ਫੈਕਟਰੀਆਂ ਸੀ ਕਾਰਖਾਨੇ ਸੀ ਇਸਪਾਤ ਦੇ ਕਹਿੰਦੇ ਜੇ ਤੁਸਾਂ ਨੇ ਵੱਖਰਾ ਦੇਸ਼ ਲੈ ਲਿਆ ਨਾ ਦੇਸ਼ ਤੁਹਾਨੂੰ ਮਿਲ ਜਾਏਗਾ ਪਰ ਜਿਹੜਾ ਤੇਰਾ ਕਾਰੋਬਾਰ ਸਾਰਾ ਬਾਹਰ ਉੱਥੇ ਰਹਿ ਜਾਏਗਾ ਕੁਛ ਨਹੀਂ ਮਿਲਣਾ ਤੈਨੂੰ ਉਹਨੇ ਪਿਆਰਿਓ ਅੰਤਮ ਹਿੰਦੁਸਤਾਨ ਦੇ ਨਾਲ ਰਹਿਣ ਦਾ ਮਨ ਬਣਾ ਲਿਆ ਪਰ ਸਾਡੇ ਨਾਲ ਪੈਰ ਪੈਰ 'ਤੇ ਇਹਨੇ ਸਰਕਾਰ ਨੇ ਧੋਖਾ ਕੀਤਾ ਕਦੇ ਨਿਆਂ ਪੰਜਾਬ ਨਾਲ ਕੀਤਾ ਹੀ ਨਹੀਂ ਹੱਕੀ ਮੰਗਾਂ ਸਾਡੀਆਂ ਮੰਨੀਆਂ ਹੀ ਨਹੀਂ ਕਿੰਨੇ ਮੋਰਚੇ ਲਾਏ ਸ਼ਾਂਤੀਪੂਰਵਕ ਡਾਂਗਾਂ ਖਾਧੀਆਂ ਸ਼ਹੀਦੀਆਂ ਪਾਈਆਂ ਪਰ ਸਮੇਂ ਦੀ ਸਰਕਾਰ ਨੇ ਇੱਕ ਨਾ ਸੁਣੀ ਦਲੀਲ ਅਪੀਲ ਆਦਿਕ ਕੋਈ ਵੀ ਸੁਣਿਆ ਨਾ ਸਾਡਾ ਅਤੇ ਕਲਗੀਧਰ ਜੀ ਕਹਿੰਦੇ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਦਲੀਲ ਅਪੀਲ ਕੋਈ ਨਾ ਸੁਣੇ ਅਤੇ ਸ਼ਸਤਰ ਦੇ ਕਿਰਪਾਨ ਦੇ ਮੁੱਠੇ 'ਤੇ ਹੱਥ ਲੈ ਜਾਣਾ ਚਾਹੀਦਾ ਜਾਇਜ਼ ਹੈ ਜਦੋਂ ਕੋਈ ਵੀ ਦਲੀਲ ਅਪੀਲ ਨਾ ਸੁਣੇ ਕੋਈ ਸਾਡੀ ਸੁਣੇ ਹੀ ਨਾ ਨਾ ਅਦਾਲਤਾਂ ਸੁਣਨ ਨਾ ਕੋਈ ਸੁਣੇ ਪਿਆਰਿਓ 30-30 ਸਾਲ ਤੋਂ ਉੱਤੇ ਹੋ ਗਏ ਸਾਡੇ ਜਿਹੜੇ ਸੂਰਬੀਰ ਯੋਧੇ ਮਰਜੀਵੜੇ ਅੰਦਰ ਬੈਠੇ ਨੇ ਜੇਲ੍ਹਾਂ 'ਚ ਕੋਈ ਸੁਣਾਈ ਨਹੀਂ ਪਿਆਰਿਓ ਇੱਕ ਬਲਾਤਕਾਰੀ ਸਾਧ ਪਖੰਡੀ ਸਾਲ ਦੇ 'ਚ ਚਾਰ ਵਾਰ ਜ਼ਮਾਨਤ 'ਤੇ ਆ ਜਾਂਦਾ ਜਿਹਦੇ ਕਿੰਨੇ ਕਤਲ ਕੀਤੇ ਹੈ ਕਿੰਨੇ ਕ੍ਰਾਈਮ ਕੀਤੇ ਹੈ ਜਿਹੜਾ ਅੰਦਰ ਜੇਲ੍ਹ 'ਚ ਬਹਿ ਕੇ ਬਾਹਰ ਕਤਲ ਕਰਾਉਂਦਾ ਰਿਹਾ ਉਹਨੂੰ ਤੀਜੇ ਦਿਨ ਜ਼ਮਾਨਤ ਦੇ ਦਿੰਦੇ ਨੇ ਸਤਸੰਗੀਓ ਅਤੇ ਗੁਰੂ ਦੇ ਲਾਲਾਂ ਨਾਲ ਨਿਆਂ ਕੋਈ ਨਹੀਂ ਇਸ ਲਈ ਜਦੋਂ ਕੋਈ ਵੀ ਦਲੀਲ ਅਪੀਲ ਨਾ ਰਹਿ ਗਈ ਤਾਂ ਮਹਾਂਪੁਰਸ਼ਾਂ ਨੇ ਉਸ ਵੇਲੇ ਜਿਹੜਾ ਸੀ ਲੋਹੇ ਦੇ ਚਣੇ ਚਬਾਉਣ ਲਈ ਵੈਰੀਆਂ ਨੂੰ ਫਿਰ ਮਹਾਂਪੁਰਸ਼ਾਂ ਨੇ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਕਿ ਨੌਜਵਾਨ ਉੱਠੋ ਇੱਕ ਇੱਕ ਮੋਟਰਸਾਈਕਲ ਅਤੇ 3-3 ਪਿਸਤੌਲ ਹੋਣ ਪਰ ਉਹਨਾਂ ਦੇ ਨਾਲ ਕਦੇ ਗਲਤ ਕੰਮ ਨਹੀਂ ਕਰਨਾ ਇਹ ਨਹੀਂ ਕਿ ਪਿਸਤੌਲ ਧਾਰੀ ਹੋ ਕੇ ਮੋਟਰਸਾਈਕਲ 'ਤੇ ਚੜ੍ਹ ਕੇ ਲੁੱਟਾਂ ਖੂਹਾਂ ਕਰੋ ਕਿਸੇ ਦੀ ਦੁਕਾਨ ਲੁੱਟ ਲਈ ਕਿਸੇ ਦੇ ਕੁਛ ਗਲਤ ਨਿਗਾਨਾ ਵੇਖ ਲਿਆ ਖਬਰਦਾਰ ਜਿਨ੍ਹਾਂ ਜਿਨ੍ਹਾਂ ਨੇ ਸਿੱਖ ਕੌਮ ਨਾਲ ਵਧੀਕੀਆਂ ਕੀਤੀਆਂ ਨੇ ਜਿਨ੍ਹਾਂ ਨੇ ਸਾਡੇ ਖੂਨ ਸ਼ਹੀਦਾਂ ਦਾ ਖੂਨ ਡੋਲਿਆ ਹੈ ਚੁਣ ਚੁਣ ਕੇ ਉਹ ਮਾਰਨੇ ਨੇ ਅਤੇ ਸਤਸੰਗੀ ਕਹਿ ਕੇ ਮਹਾਂਪੁਰਸ਼ਾਂ ਨੇ ਉਹ ਮਾਰੇ ਜਿਹੜੇ ਜਿਹੜੇ ਸਿੱਖਾਂ ਦੇ ਉੱਤੇ ਅੱਤਿਆਚਾਰ ਅਤੇ ਜ਼ੁਲਮ ਕਰਦੇ ਸੀ ਭਾਈ ਕੁਲਵੰਤ ਸਿੰਘ ਜੀ ਨਾਗੋ ਕੇ ਸਤਸੰਗੀਓ 1982 'ਚ ਪਕੜਿਆ ਗੁਰੂ ਦੇ ਲਾਲ ਨੂੰ ਉਹਨਾਂ ਕੰਮ ਕੀ ਕੀਤਾ ਸੀ ਜਿਹੜੇ ਨਰਕ ਧਾਰੀਏ ਜਿਹਨਾਂ ਗੋਲੀ ਚਲਾਈ ਸੀ ਅੰਮ੍ਰਿਤਸਰ ਸਾਹਿਬ ਉਹਨਾਂ ਨੂੰ ਸੋਧੇ ਸੀ ਪੱਟੀ ਜਾ ਕੇ ਭਾਈ ਕੁਲਵੰਤ ਸਿੰਘ ਨੂੰ ਬੱਸ ਸਟੈਂਡ ਤੋਂ ਫੜ ਲਿਆ ਗਿਆ ਅੱਡੇ 'ਚੋਂ ਬੱਸ ਅੱਡੇ 'ਚੋਂ ਟਰੈਕਟਰ ਬਣਵਾ ਰਹੇ ਸੀ

0: ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਖੇਤ, ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਇਤਿਹਾਸ ਦੁਹਰਾ ਦਿੱਤਾ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦੇ ਨਾਲ ਗੁਰੂ ਦੇ ਲਾਲ ਲੜੇ ਨੇ। ਪੰਜਾਂ ਪਿਆਰਿਆਂ 'ਚ ਭਾਈ ਮੋਹਕਮ ਸਿੰਘ ਸਾਹਿਬ ਜੀ, ਉਹ ਕਹਿਣ ਲੱਗੇ ਕਲਗੀਧਰ ਮਹਾਰਾਜ, ਤੁਸੀਂ 8-8 ਦੇ 5-5 ਦੇ ਜਥੇ ਭੇਜਦੇ ਹੋ, ਮੇਰੀ ਬੇਨਤੀ ਮਹਾਰਾਜ, ਮੈਂ ਤੁਹਾਡਾ ਬਚਨ ਪੂਰਾ ਕਰਨਾ ਚਾਹੁੰਦਾ, 1.25 ਲੱਖ ਸੇ ਏਕ ਲੜਾਊ, ਮੈਂ ਇਕੱਲਾ ਜਾਣਾ ਚਾਹੁੰਦਾ ਇਕੱਲਾ। ਗੁਰੂ ਜੀ ਨੇ ਆਗਿਆ ਦਿੱਤੀ। ਪੰਜਾਂ ਪਿਆਰਿਆਂ 'ਚ ਭਾਈ ਮੋਹਕਮ ਸਿੰਘ ਸਾਹਿਬ ਜੀ ਨਿਕਲੇ ਬਾਹਰ, ਵੈਰੀਆਂ 'ਚ ਤਥੱਲਾਂ ਪਾ ਦਿੱਤੀਆਂ, ਜਿੱਧਰ ਜਾਂਦੇ ਨੇ ਵੈਰੀਆਂ ਨੂੰ ਭਾਜਣਾ ਪੈ ਜਾਂਦੀਆਂ। 1.25 ਲੱਖ ਫੌਜ ਨਾਲ ਲੜਦਿਆਂ ਹੋਇਆ ਗੁਰੂ ਦਾ ਲਾਲ ਬੇਅੰਤ ਵੈਰੀਆਂ ਨੂੰ ਮਾਰ ਕੇ ਸ਼ਹੀਦੀਆਂ ਪਾ ਗਿਆ। ਸਾਡੇ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਇਹ ਕਹਾਣੀਆਂ ਬਣਾਈਆਂ, ਇਤਿਹਾਸ ਨੂੰ ਦੁਹਰਾਇਆ ਗਿਆ। ਲੱਖਾਂ ਦੀ ਫੌਜਾਂ ਦਾ ਘੇਰਾ ਪਿਆ ਅਤੇ ਕੁਝ ਮੁੱਠੀ ਭਰ ਸਿੰਘਾਂ ਨੇ ਸਤਸੰਗੀਓ ਐਸੇ ਲੋਹੇ ਦੇ ਚਣੇ 'ਚ ਬੌਣਾ ਕੀਤੇ, ਤਰਾਸ ਤਰਾਸ ਕਰ ਉੱਠੇ ਵੈਰੀ। ਹੈਵੀ ਤੋਂ ਹੈਵੀ ਮਸ਼ੀਨਰੀ ਲਾ ਕੇ ਅੰਦਰ ਟੈਂਕ ਤੋਪਾਂ ਜਹਾਜ਼ਾਂ ਰਾਹੀਂ ਐਸੇ ਹਮਲੇ ਕਰਨਾ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਹਾਦਤ ਹੋਈ, ਹਜ਼ਾਰਾਂ ਸਤਸੰਗੀ ਸੰਗਤਾਂ ਜਿਹੜੀਆਂ ਸੀ ਉਹਨਾਂ ਨੂੰ ਕੋਹ ਕੋਹ ਕੇ ਅੰਦਰ ਸ਼ਹੀਦ ਕੀਤਾ ਗਿਆ। ਅਤੇ ਗੁਰੂ ਦੇ ਲਾਲਾਂ ਨੇ ਲੱਥੀ ਪੱਗ ਸਿਰ 'ਤੇ ਰੱਖੀ, ਇੰਦਰਾਂ ਨੂੰ ਸੋਧ ਕੇ, ਵੈਦਿਆਂ ਨੂੰ ਮਾਰ ਕੇ, ਬੇਅੰਤੇ ਨੂੰ ਨਰਕਾਂ ਨੂੰ ਤੋਰ ਕੇ, ਅਤੇ ਗੁਰੂ ਦੇ ਲਾਲਾਂ ਨੇ ਕੌਮ ਦਾ ਉੱਚਾ ਸਿਰ ਕੀਤਾ। ਐਸੇ ਸੂਰਬੀਰ ਯੋਧਿਆਂ ਨੂੰ ਆਪਾਂ ਯਾਦ ਕਰਦਿਆਂ ਹੋਇਆਂ ਕਤਰ ਹੋ ਰਹੇ ਹਾਂ। ਗੁਰੂ ਕਿਰਪਾ ਕਰ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਬੜਾ ਦੁੱਖ ਹੁੰਦਾ ਪਿਆਰਿਓ, ਬੜਾ ਅਸੀਂ ਸੇਕ ਝੱਲਿਆ, ਪਿੰਡੇ 'ਤੇ ਬਹੁਤ ਮਾਰ ਖਾਧੀ, ਇੰਨੀਆਂ ਜਵਾਨੀਆਂ ਗਵਾ ਬੈਠੇ। ਅੱਜ ਤੱਕ ਸਾਡੇ ਲੀਡਰਾਂ ਨੂੰ ਅਕਲ ਨਾ ਆਈ, ਏਕਤਾ ਕਰ ਹੀ ਨਾ ਸਕੇ, ਅੱਜ ਤੱਕ ਪਾਟੋ ਧਾੜ ਹੋਏ ਫਿਰਦੇ ਨੇ ਪਿਆਰਿਓ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ, ਵਾਹਿਗੁਰੂ ਕਿਰਪਾ ਕਰ ਕੌਮ ਨੂੰ ਏਕਤਾ ਇਤਫਾਕ ਬਖਸ਼, ਕੌਮੀ ਘਰ ਸਾਡਾ ਆਪਣਾ ਰਾਜ ਹੋਵੇ ਖਾਲਿਸਤਾਨ। ਇਹ ਗੁਰੂ ਚਰਨਾਂ 'ਚ ਅਰਦਾਸ ਹੈ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਔਰ ਗੁਰੂ ਕੇ ਵਜ਼ੀਰਾਂ ਦਾ। ਸੋ ਸਤਿਗੁਰੂ ਮਿਹਰ ਕਰਨ, ਨਾਮ ਦਾਨ ਬਖਸ਼ਣ। ਜਿੰਨਾ ਟਾਈਮ ਮੈਨੂੰ ਹੁਕਮ ਹੋਇਆ ਸੀ, ਟਾਈਮ ਸਮਾਪਤ ਹੈ, ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਓ, ਧਿਆਨ ਧਰੋ ਸ਼ਹੀਦਾਂ ਦਾ, ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰ ਸਰਵਣ ਕਰਾ ਰਹੇ ਸਨ ਭਾਈ ਕੁਲਦੀਪ ਸਿੰਘ ਜੀ, ਦਮਨ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਿਮਰਨ ਜੁਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Sat Sri Akal.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸੁਰਜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਵਨਾਂ ਚ ਹਾਜ਼ਰੀ ਭਰਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋ, ਗੁਰੂ ਸਿੱਖ ਜੀ ਬਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਤ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾ ਕਰ ਭਾਗਾ ਪ੍ਰਭ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰਮਾ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹਿਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਪਾਈ ਸਤਿਗੁਰੂ ਪੂਰਾ ਭੇਟ ਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭੇ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂ ਨਾ ਛੁੱਟੇ ਨਿਕਟ ਨ ਜਾਇਓ ਦੂਤ ਸਲੋਕ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਵਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰਿਆ ਆਪ ਜੀ ਦੀ ਹਜ਼ੂਰੀ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਨੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਵ ਚੱਲ ਕੇ ਵਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤ ਉਸਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੀਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

गुरु वाह गुरु वाह गुरु वाह गुरु वाह गुरु वाह गुरु।

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ವಾಹೆಗುರು ವಾಹೆಗುರು ವಾಹೆಗುರು ವಾಹೆ ವಾಹೆ.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vai Guru Vai Guru.

Goodbye.

Guru Vai Guru.

Uh-huh.

Peru. Bye. Peru.

ਆਖਿਆ ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਰੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ।

ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,

ਕੀ ਰਸਨਾ ਨਾਨਕ ਜਨਕਾ ਦਾ ਸੰਦਸਨਾ ਪ੍ਰਭ ਗੋ ਸਿਮਰੇ ਸੇ ਤਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਗੋ

ਸੰਤ ਕਨੇ ਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ

ਸਲੋਕ ਦੀਨ ਦਰ ਦੁਖ ਭੰਜਨਾ ਕਟਕਟਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰ ਹਰ ਕੋ ਨਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸ ਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ

ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗੰਜਾਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ

ਅਵਰ ਨਾ ਜਾਣੀ। ਓਥ ਭੋਜਨ ਹਰ ਸਰਾਤੇ, ਸੁਨ ਸਮਾਧ ਨਾਮਰ ਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ

ਆਪੇ ਅਨੁਕ ਜਤਨ ਕਰ ਤ੍ਰਿਸ਼ਨਾ ਥਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਭਾਵ ਦਰਗਹਿ ਨਹੀਂ ਸਿੱਜੈ ਛੂਟਸ ਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਰੀ ਜਮ ਡਾਨੈ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ

ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਾਓ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਮਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਯਾਤ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੰਤੂ ਸਾਸ ਸਵਾਰ ਸਿੰਗਾਰਿਆ

ਜੇ ਪ੍ਰਸਾਦ ਧਰ ਪ੍ਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਸਿਓ ਪ੍ਰੀਤਨਾ ਕਰਾ ਗਵਾਰ ਜਾ ਕੀ ਸੇਵਾ ਨਵਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾ

ਛੋਟੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਹੋਏ ਗਰਦ ਪ੍ਰੀਤ ਪਸੁਮ ਸੰਗ ਹੋਏ ਅੰਧ ਕੁਪ ਮੈਂ ਬਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਯਾਲ ਕਰਦੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸਨਾਹੇ ਕਛ ਕਰੇ ਛਪਾਇਆ

ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂੰ ਲਿਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕ ਕਿਨਕਾ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਹੇ ਜੋ ਜੋ ਕਹੇ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਿਨਾ ਕੀ ਆਚਰਜ ਕਥਾ ਅਸ਼ਟਪਦੇ ਸਾਧਕ ਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਬਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਵਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ

ਸਾਧਕ ਸੰਗ ਨਾ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਾ ਗੋਚਰ ਲਹੈ, ਸਾਧੂ ਕੈ ਸੰਗ ਆਜਾਰ ਸਹੈ, ਸਾਧਕ ਸੰਗ ਬਸੇ ਥਾਲ ਉਚੈ, ਸਾਧੂ ਕੈ ਸੰਗ ਬਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ, ਸਾਧਕ

ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰਾਏ, ਸਾਧਕ ਸੰਗ ਨਰਕ ਪਰ ਹਰਾਏ, ਸਾਧਕ ਸੰਗ ਇਹਾ ਉਹਾਂ ਸੁਹੇਲਾ, ਸਾਧ ਸੰਗ ਵਿਛਰਤ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਲਿਤ ਬਸੈ, ਨਾਨਕ ਉਧਰੈ ਸਾਧ ਸੁੰਦਰ ਸਾਹਿ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰ ਪਰ ਨਿਸਤਰਾਏ,

ਕਰ ਕਿਰਪਾ ਅੰਤਰ ਉਰ ਧਾਰੇ ਪਾਸ ਪ੍ਰੇਤ ਮੁਕਤ ਪਾਤਰ ਕੋ ਤਾਰ ਸਰਬ ਰੋਗ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਵ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।

ਆਪੇ ਕਰਨ ਕਰਾਵਨ ਜੋਗ ਪ੍ਰਭਾਵੇ ਸੋਈ ਫਨ ਹੋਗ ਪਸਰੇ ਆਪ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਗੇ ਰੰਗ ਜੈਸੀ ਮਤ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ।

ਰਾਸ਼ਟਰਪਤੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਾਏ ਤੀਰਥਵਾਸੀ, ਕਈ ਕੋਟ ਬਾਨ ਭਰਮੇ ਉਦਾਸੀ, ਕਈ ਕੋਟ ਵੇਦ ਗਏ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬਕਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਆਂਧਾ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁਖ ਨਾ ਕਰਹੇ, ਕਈ ਕੋਟ ਮਾਇਆ ਸਰਮ ਬਾਹੇ, ਕਈ ਕੋਟ ਪ੍ਰਦੇਸ਼ ਪ੍ਰਭਾਹੇ, ਜਿਤ ਜਿਤ ਆਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਅਰਥ ਭੋਗੀ, ਕਈ ਕੋਟ ਪੰਖੀ ਸਰਬ ਉਪਾਏ, ਕਈ ਕੋਟ ਪਾਥਰ ਬ੍ਰਿਖਰ ਬਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸੇਰ ਸ਼ਤਰ, ਸਗਲ ਸਮੱਗਰੀ ਅਵਨੈ ਸੂਤ ਧਾਰੇ ਨਾਨਕ ਜਿਸ ਜਿਸ ਭਾਵ ਤਿਸ ਤਿਸ ਨਿਸਤਾਰ, ਕਈ ਕੋਟ ਰਾਜ ਤਾਮ ਸਤ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਬੇਰ ਸਵਰਨ ਥੀਵੇ, ਕਈ ਕੋਟ ਜਖੇ ਕਿਨੈ ਪਿਸਾਚ, ਕਈ ਕੋਟ ਭੂਤ ਪ੍ਰੇ ਸੁਕਲ ਮਿਰਗਾਚ, ਕਈ ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕਾ ਬਲਿਪਤ ਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਡਰ ਕੇ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਮਰੇ, ਕਈ ਗੁੜ ਬਹੁ ਜੂਨੀ ਫਿਰੇ, ਕਈ ਗੁੜ ਬੈਠਤ ਹੀ ਖਾਏ, ਕਈ ਗੁੜ ਘਾਲੇ ਥਕ ਪਾਹੇ, ਕਈ ਗੁੜ ਕੀਏ ਧਨਵੰਤ, ਕਈ ਗੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹੱਥੇ, ਕਈ ਗੁੜ ਭਏ ਬੈ ਰਾਗੀ, ਰਾਮ ਨਾਮ ਸੰਗ ਤਨ ਲਿਵ ਲਾਗੀ, ਕਈ ਗੁੜ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬਲਮ ਲਹੰਤੇ, ਕਈ ਗੁੜ ਦਰਸ਼ਨ ਪ੍ਰਭ ਪਿਆਸ, ਤਿਨਕੋ ਮਿਲਿਓ ਪ੍ਰਭ ਵਿਨਾਸ, ਕਈ ਗੁੜ ਮੰਗੇ

ਨਾਨਕ ਨਾਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੈ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਖ ਹੈ ਪ੍ਰਭਾਵੇ ਤਾਂ ਪਥ ਸੁਧਾਰੇ ਆਪ ਕਰੇ ਆਪਨ ਵਿਚਾਰੈ ਦੁਆਂ ਸ੍ਰਿਆਂ ਕਾ ਆਪ ਸਮਾਮੀ ਖੇਲੇ ਵਿਕਸੇ ਅੰਦਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੈ ਇਸ ਗਿਆ ਤੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆਵੈ ਰਚੇ ਜੇ ਜਾਣਤੇ ਆਪਣੇ ਆਪ ਬਚੈ ਪਰਮੇ ਭੁੱਲਾ ਦੈ ਦਸਤਾਵੇ ਨਿਮਕਮਾਏ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਸਭਨੀ।

ਪੈ ਦੇਖ ਬਡਾਈ ਇਸਕਾ ਬਲ ਨਾਈ ਸਹਾਥ ਕਰਨ ਕਰਾਵਨ ਸਰਬ ਗੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੁੰਥੀਓ ਕਬੂ ਊਜ ਨੀਚ ਮੈਂ ਬਸੈ ਕਬੂ ਸੋਗ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ

ਨਾਨਕ ਸੱਚ ਕਹਾ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਸਾਤਕ ਮੁਗ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਗਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵੰਗੀ ਦਿਖਾਵੈ ਜੋ ਪ੍ਰਭਾਵੈ ਤੈ ਮਨ ਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾਧ ਸੰਗਤ ਤੇ

ਸੋ ਮੂਰ ਖੰਦਾ ਅਗਿਆਨ ਕਰ ਕਿਰਪਾਸ ਕੈ ਹਿਰਦਾਇ ਗਰੀਬੀ ਵਸਾਵੈ ਨਾਨਕ ਈਹਾ ਮੁਖਦੇ ਆਗੇ ਸੁਖ ਪਾਵੈ ਧਨਵੰਤਾ ਕਰ ਕਰਭਾਵੈ ਤ੍ਰਿੰਨ ਸਮਾਨ ਕਾ ਸੰਗ ਨਾ ਜਾਵੈ ਪੌਲਸ ਕਰ ਮਾਨੁਖ ਪਰ ਕਰੇ ਆਸ ਬਲ ਪਿੱਤਰਤਾ ਕਾ ਹੋਏ ਵਿਨਾਸ ਸਭਤੇ ਆਪ ਜਾਣੇ ਬਲਵੰਤ ਖਿਨਵੇਂ ਹੋਏ ਜਾਏ ਬਸਵੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੋਟ

ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਸ਼ੋ ਏ ਥਾਨ ਧਨੰਦਰ ਇੱਕ ਐ ਸੋਏ ਆਪਣੇ ਚਲਤਾਵ ਕਰਨੇ ਹਾਰ ਕਹੋ ਤਾਂ ਕਰ ਰੰਗ ਆਵਾਰ ਮਨ ਮਿਆ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਨੈ ਵਖਿਆਨੀ ਸੱਚ ਸੱਚ ਸੱਸ ਵਕੀਨਾ ਕੋਟ ਮਦੇ ਕਿਨੈ ਬਿਰਲੈ ਛੀਨਾ ਭਲਾ ਭਲਾ ਭਲਾ ਤੇਰਾ ਰੂਪ

ਪਹੁੰਚਾਇਆ। ਸੰਦਗਾ ਦੁਖੀ ਗੁਦਿਆਨ ਪ੍ਰਭਾਈਐ, ਸੰਦਗਾ ਦੁਖੀ ਉਜੜ ਪਾਈਐ। ਸੰਦਗਾ ਦੁਖੀ ਅੰਦਰ ਦੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਦਗੇ ਦੁਖੀ ਕੀ ਚੜ ਕਿਸ਼ਨਾ ਹੈ, ਆਪਣ ਬੀਜਾ ਪੇ ਹੀ ਖਾਹੇ। ਸੰਦਗੇ ਦੁਖੀ ਕਬਰ ਨਾ ਰੱਖਣ ਹਾਰ, ਨਾਨਕ ਸੰਭਾਵੇ ਤਲੇ ਉਭਾਰ। ਸੰਦਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੋਣ ਮਛਲੀ ਤੜਫੜਾਏ। ਸੰਦਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਪਕ ਇੰਦਰ ਨਹੀਂ ਧਰਾਪੈ। ਸੰਦਗਾ ਦੁਖੀ ਛੁਟੇ ਅਕੇਲਾ, ਜੋ ਬੁਵਾੜ ਤਿਲਖੇਤ ਮਾਹੇ ਦੁਵੇਲਾ। ਸੰਦਗਾ ਦੁਖੀ ਧਰਮ ਤੇ ਰਹਿ, ਸੰਦਗਾ ਦੁਖੀ ਸਦ ਮਿਥਿਆ ਕਹਿਤ।

ਸਾ ਸੰਦਗਾ ਦੁਖੀ ਉੱਠ ਚਲੇ ਨਿਰਾਸਾ। ਸੰਦਗਾ ਦੁੱਖ ਨਾ ਤੁਸ਼ਟੈ ਕੋਏ, ਜੈਸਾ ਭਾਵ ਹੈ ਤੈਸਾ ਕੋਈ ਹੋਏ। ਪਿਆ ਕਿਰਤਨਾ ਮਿੱਠਾ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਘਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਸੇ ਧਿਆਵੋ ਸਾਸ ਗਿਰਾਹ।

ਲਿਖਿਆ ਪਾਈਐ ਦੁਖ ਸੁਖ ਰਬ ਦੇਵਨ ਹਾਰ ਅਵਰ ਤਿਆਗ ਤੂੰ ਤਸੇ ਚਿਤਾਰ ਜੋਗ ਕਰੈ ਸੋਈ ਸੁਖਮਾਨ ਭੁੱਲਾ ਗਾਏ ਫਿਰੇ ਅਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਸ ਰੋਪੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਸੁਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ।

ਸਾਧ ਸੇਵਾ ਬਟਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਏ, ਅਨਕ ਬਿੰਦੇ ਸਾਧੂ ਰੱਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤੇ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਣਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ

ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੇ ਸਦਮੁ ਕਹਿਤ ਸਾਚੀ ਤੇ ਸਾਚਾ ਆਗਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚਗਰ ਜਾਤਾ ਨਾਨਕ ਸੋਜਨ ਸਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰੈਗੁਣ ਤੇ ਪ੍ਰਭਿੰਨ ਸਹਿ ਬੁਝਾਏ ਨਾਨਕਾ ਜਿਸੋ ਵਹਿ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤੈ ਪਰਾ ਨਾਈ ਕਿਛੁ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ

ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਧ ਰੂਪ ਮੰਗਲ ਸਦ ਜਾ ਕੇ, ਸਰਬ ਥੋਕ ਸੁਣੀਏ ਘਰ ਤਾਂ ਕਹਿ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਬ ਮੈਂ ਦਵੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪ੍ਰਕਾਰ ਗਿਨੇ ਅੰਤ ਨਾ ਪਾਇਆ।

ਜਨਗਾ ਸੇਵਕ ਸੋਭਟ ਭਾਗੀ ਜਨਗਾ ਸੰਗ ਏਕ ਲਿਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਗ੍ਰਾਮ ਦਿਲ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਭੋਏ ਬਸਾਨਾ ਜਿਸਤੇ ਉਪਜਾ ਤਸਮਾਏ ਸਮਾਨਾ ਬਸਤ ਮਾਇਲੇ ਬਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ

ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਉਪਰ ਪਾਲਣ ਹਾਰਾ, ਸੇਵਕ ਹੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੰਭਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰਬਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕਿ ਗਤਮਿੰਦ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚਾਇ, ਪ੍ਰਭ ਕੇ ਸੇਵਕ ਊਚ ਦੇ ਉੱਚੇ, ਜੋ ਪ੍ਰਭਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਸ ਪ੍ਰਗਟਾਇਆ, ਨੇਕੀ ਕੀਰੀ ਮੈਂ ਕਲ ਰਾਖੈ, ਭਸਮ ਕਰੇ ਲਸਕਰ ਕੋਟ ਲਾਖੈ, ਜਿਸਕਾ ਸਾਸਨਾ ਕਾਢ ਤੇ ਆਪ, ਤਾਂ ਕੋ ਰਾਖਤ ਦੇਖ ਰਹਾਥ, ਮਾਨਸ ਯਤਨ ਕਰਤਵ ਭਾਂਤ, ਜਿਸਕੇ ਕਰਤਵ ਥੇ ਜਾਤ, ਮਾਰੇ ਨਾ ਰਾਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲੱਖ ਬਿਡਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀ ਅਮ੍ਰਿਤ ਏ ਮੰਦਨ ਤ੍ਰਪਿਐ, ਨਾਮ ਰਤਨ ਜਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮ ਰੂਪ ਰੰਗ, ਨਾਮ ਸੁਖਰ ਨਾਮ ਗਾ

ਆਏ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਹੋਵਾ ਸੋ ਜਾਣੇ ਪ੍ਰਭ ਨੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨਾ ਤਿਸਕਾ ਗੁਣ ਕਹਿ ਏਕ ਨਾ ਜਾਣਾ ਆਠ ਪਹਿਰ ਪ੍ਰਭ ਸੇ ਹਜ਼ੂਰੇ

ਅਵਰ ਸਿਆਨਮ ਸਗਰੀ ਸ਼ਾੜ ਤੇ ਜਨ ਕੀ ਤੂੰ ਸੇਵਾ ਲਾਗ ਆਵਨ ਜਾ ਆਵਨ ਨਾ ਜਾਨ ਆਵਨ ਜਾਨਾ ਹੋਵੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਤ ਪੈਰਾ ਸਰੂਪ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮੋ ਤਿਸ ਕਾ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਗੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨੇ ਕਾਮੀ ਤਿਸ ਗੋ ਹੋਤ ਪ੍ਰਾਪ ਸਵਾਮੀ ਅਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ

ਪਰਮ੍ਰਹਮੇ ਕਿਹਾ ਬਨਾਈ ਕਿਸ਼ ਬ੍ਰਹਮ ਸਹਿ ਸਿਆਨ ਵਲਿਆ ਨਾ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪ੍ਰਸਤ ਚਰਨਗਤ ਨਿਰਮਲ ਰੀਤ, ਪਿੱਠ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ, ਸੁਨਗਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤਮ ਬਥਿਆਨੇ, ਪੂਰਾ ਗੁਰ ਅਖਿਓ ਜਾਕਾ ਮੰਤ੍ਰ, ਅੰਮ੍ਰਿਤ ਵੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਿਤ ਲਏ ਮਿਲਾਏ, ਜੇ ਭਾਵੇ ਗੁਸਤਤ ਨੇਕ।

ਦੀਪਕ ਪ੍ਰਗਾਸੇ, ਨਾਨਕ ਭਰਮੋ ਦੁਖ ਤੈ ਤੇ ਨਾਸੇ, ਤਪਤ ਮਾਏ ਠਾਂਡ ਵਰਤਾਈ, ਅਣਤ ਬਿਆ ਦੁਖ ਨਾਠੇ ਭਾਈ, ਜਨਮ ਮਰਨ ਗੇ ਮਿਟਿਆ ਦੇਸੇ, ਸਾਧੂ ਕੇ ਪੂਰਨ ਵਦੇਸੇ, ਭਾਉ ਜੁਗਾ ਨਿਰਭਉ ਬਸੇ, ਸਗਲ ਬਿਆਦ ਮੰਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾਧਸੰਗ ਜਪ ਨਾਮ ਮੁਰਾਰੀ, ਤਿਤ ਭਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਬੋਹੀ, ਆਪਣੇ ਸ਼ਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਅਰਬਿੰਦ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਦ ਪੋਦ ਰਬਿਆ ਰੂਪ ਰੰਗ ਭਏ ਪ੍ਰਗਾ ਸਾਧ ਗਏ ਸੰਗ, ਰਚ ਰਚਨਾ ਆਪਣੀ ਗਲ ਧਾਰੀ,

ਰੋਗ ਨਾਨਕ ਮਿਟ ਜਾਹੇ। ਜਿਸ ਤਨ ਕੋ ਚਾਰ ਗੁਣ ਉੜਤਾ ਮੈਂ ਸੋ ਤਨ ਹਰ ਸੇਵਾ ਤੇ ਪਾਵੈ। ਜਿਸ ਕੋ ਉਨਤ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੁਭਾ ਕੋ ਕਰੇ ਭਰੀ ਕਰਨੀ ਸਾ ਸੁਭਾ ਬਜ ਹਰ ਕੀ ਸਰਣੀ। ਅਨੁਗ ਬਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ। ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ। ਮਨ ਪ੍ਰਬੁੱਧੋ ਹਰ ਕੇ ਨਾਏ ਦਹਿਦ ਸਥਾਪਿਤ ਆਵੈ ਠਾਏ। ਤਾਗੋ ਬਿਘਨ ਨਾ ਲਾਗੇ ਗੋਏ ਜਾਗੇ ਹਿਰਦੇ ਬਸੇ ਹਰ ਸੋਏ। ਕਲ ਤਾਤੀ ਠੰਡਾ ਨਾਉ ਸਿਮਰ ਸਿਮਰ ਸਦਾ ਸੁਖ ਪਾਓ। ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਗਾਸ। ਤਿਤਗਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ। ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੇ।

ਸਭੇਦ ਵਿਚਾਰੇ ਹਰਕੀ ਭਗਤ ਕਰੋ ਮਨ ਲਾਹੇ ਮਨ ਮੰਜ ਸਨਾਨ ਫਲ ਪਾਏ ਸੰਗਲਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਵੇ ਮੂਰਖ ਮਨਾ ਸੁਤਮੀਤ ਕੁਟਮ ਆਰ ਬਨਤਾ ਤੇ ਕਹਾ ਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹਾ ਹੋ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠ

ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਤੂਰ ਬਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੁਮੇ ਧਿਆਵੋ।

ਪੂਰਨ ਪੁਰਖ ਨੇ ਢੋਲਾ ਨੇ ਸੋ ਬਰ ਬਰੇ ਪ੍ਰੇਮ ਰਸ ਰੰਗ ਭਜੇ ਚਾਵ ਸਾਧ ਗਏ ਸੰਗ ਪਰੇ ਸਰਨਾਮ ਸਭ ਤਿਆਗ ਅੰਦਰ ਪ੍ਰਗਾ ਸੰਦਿਲ ਨਿਮਲਾਗ ਵਡਭਾਗੀ ਜਪਿਆ ਬਰਸ ਹੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਵੁਨੀ ਸਰਦਾ ਸਭ ਪੂਰੀ ਰਵਰਿਆ ਸਤਸੰਗ ਹਜੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੇ ਜੇ ਘਾਲ ਨਾ ਪਾਨੇ ਸੋ ਗੋ ਬਿਸਰੇ ਜੇ ਘੀਆ ਜਾਨੇ ਸੋ ਗੋ

ਨੀਚ ਆਜਾਨ ਨਾਨਕ ਤੁਮਰੀ ਸਰਨ ਪਰ ਪੁਰਖ ਭਗਵਾਨ ਸਰਬੈ ਕੁੰਡ ਮੁਕਤ ਮੋਖ ਪਾਏ ਏਕ ਨਮਕ ਹਰ ਕੇ ਗੁਣ ਗਾਏ ਅਨਗਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਗਾ ਪੁਰਸੰਗ।

ਕੀਮਤ ਕਹਿ ਨਾ ਜਾਏ। ਆਪਣ ਚਲ ਤਾਪ ਕਰਨ ਆ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣਾਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹਾ ਕਿਸ ਹੋਏ। ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ।

ਆਪਣਾ ਸੰਗ ਬਣਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਬੀਨ ਤੈ ਵੇਦ ਕਥੇਬ ਕਹ ਕਾਉ ਚੀਨ ਜਬ ਆਪਣੇ ਆਪ ਆਪ ਰੁਤਾਰੇ ਤੋ ਸਗਨ ਅਬ ਸਗਨ ਕਹਾ ਵਿਚਾਰ ਜਬ ਨੂੰ ਜਬ ਨਾ ਬਨੇਰਾ ਤੈ ਕਹੂੰ ਠਾਕੁਰ ਕੌਣ ਕਹੀਏ ਸੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਦ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਬਿਆ ਬਦਮਾਇਆ ਆਪਸ ਗੁਆ ਪੇ ਆਦੇਸ ਤੇ ਗੁਣ ਗਾ ਰਾਹੀ ਪਰਵੇਸ਼ ਜਾ ਏਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ

ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਵਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਗਾ ਇਹ ਸੁਭਾਵ, ਆਠ ਪੈਰ ਪ੍ਰਪੇਖੋ ਨੇਰਾ, ਮਿਟੇ ਅਗਿਆਨ ਮਿੰਸੇ ਅੰਧੇਰਾ, ਸੁਨ ਵਿਦੇਸ਼ ਹਿਰਦੇ ਵਸਾਵੋ, ਮਨ ਛੇ ਨਾਨਕ ਫਲ ਪਾਵੋ, ਹਾਲਤ ਬਲ ਦੁਏਲੇ ਸਵਾਰ, ਰਾਮ ਨਾਮ ਅੰਦਰ ਉਰਤਾ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤੇ ਸਾਜ ਬਰੀਖਿਆ।

ਜਿਨ ਕਹੋ ਕੋਈ ਨਾ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਧਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖ ਉਧਰ ਸ੍ਰੇਸ਼ਟ, ਚਰਨ ਕਪਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਤ ਨਿਹਾਲ, ਤਾਕੇ ਨਿਕਟ ਨ ਆਵਦ ਕਾਲ, ਅਮਰ ਭਏ ਅਮਰਾਵਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਸਲੋਕ

ਨੇ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਤ ਤੇ ਸਿਵਰਪ ਤੇ ਸਗਰੀ ਉਤਪਤ ਇਸ ਭਾਵੇ ਤਾਂ ਕਰੇ ਵਿਸਥਾਰ ਇਸ ਭਾਵੇ ਤਾਂ ਕਰੇ ਇਕੰਕਾਰ ਇਸ ਅਨਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀ।

ਜੋ ਕਿਛੁ ਕਹਿਣਾ ਸੋ ਆਪੇ ਕਹੈ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਲੈ ਸਮਾਏ। ਇਸੇ ਹੋਏ ਸੋ ਨਾਹੀ ਬੁਰਾ ਉਰਾਏ ਕਹਾਓ, ਕਿਨੈ ਕਛ ਕਰਾ, ਆਪ ਭਲਾ ਕਰਤੂ ਤਤ ਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ,

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਗਲ ਦੇਵਦਾਸ ਸੁੰਦਰ ਚਤੁਰ ਤਤ ਗਾਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਏ

ਹੁਕਮ ਲੇਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਾਂ ਮੈਂ ਕਹਿ ਨਾ ਕੋਏ।

ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਏ ਸਭ ਆਪੇ

ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਹਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।

ਹਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ

ਕਰ ਜਿਉ ਤੁਧ ਪਹਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੂਣ ਲੇ ਵਿਲਾਇ।

ਤਦਨਿੰਕਾਰ ਅਸੰਖ ਮੂਰਖਾਂ ਦੇ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵ ਐਸਾ ਹੀ ਭਲੀ ਕਾਰ, ਤੂੰ ਸਦਾ ਸਲਾਮਤ ਨਿੰਕਾਰ, ਅਸੰਖ ਨਾਭ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ।

ਨਾ ਜਾਣੀਏ ਸਮੁੰਦ ਸਾਹ ਸੁਲਤਾਨ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨਵੰਤ

ਚਾਹੇ ਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬੁੱਖ ਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਬਾਬਰ ਮੈਂ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹ ਕੇਤੇ ਕਹਿ ਕਹਿ

ਤਾਂ ਲਿਖੀਐ ਸਿਰ ਗਾਹ ਵਾਰਾ ਗਾਹ ਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਂ ਦੇ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਣ ਕੇਤੇ ਗਾਵਣ ਹਾਰੇ।

अनेक अनंत कर्मी कर्मी होए विचार सचाप सचा दरबार।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਹ ਕਉ ਕਹਿ ਨਾ ਸਕਤ ਕਿਹ ਅਚਲ ਮੂਹਰਤ ਅਨੁਭਉ ਪ੍ਰਕਾਸ਼ ਅਮਿਤੋਜ।

ਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਭੰਜ ਹੈ, ਅਜੂਜ ਹੈ, ਅਚੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ,

ਫਿਰ ਏਕ ਹੈ ਭਜੰਗ ਪ੍ਰਿਆ ਛੰਦ ਨਮੋ ਸਰਬ ਮਾਨੇ ਸੰਭਵਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ

ਨੇਤ ਪਾਹਤ ਨੇਤ ਕੋਟ ਸਿਮਰਤ ਪ੍ਰਾਣ ਸਾਹ ਤਰਨਾਵ ਹੀ ਵਹ ਚਿੱਤ ਮਦ ਪਰ ਸ਼ਾਂਤ ਵਹਿ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਪਾਰ ਆਸਨੇ ਭੰਗ ਉਪਮਾ ਨੰਗ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦਿਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂੰ ਪਿਉ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ।

ਦਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ, ਅਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ। ਚਿਤ ਕੀ ਇੱਛਾ ਤਬ ਚਰਨਾਂ ਮਰ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ।

ਤਾ ਜਿਸ ਤਿਸਨਾ ਬਹੁਤ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਓ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਾ ਜਿ ਤ੍ਰਿਸਨਾ ਬਹੁਤ ਨਾ ਹੀ ਬੋਲਣਾ ਖਨਿਹੋ ਤਿੱਖੀ ਬਾਲ ਹੁ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਰਿਆ ਹਾਰ ਵਾਸਨਾ ਸਮਾਨੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।

ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨੇ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

ਕੋਈ ਨਦਰੀ ਹਰ ਨਿਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨਿਆਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਨ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ

ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨੇਤਨੇਮ ਸ੍ਰੀ ਮੁਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੁਆਵ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਲਈ ਜੋੜ ਰਹੇ ਸਨ। ਭਾਈ ਜਗਜੀਤ ਸਿੰਘ ਜੀ ਲੁਧਿਆਣਾ ਮਿਲ ਦੇ ਕੀਰਤਨੀ ਜਥਾ, ਭਾਈ ਸਰਬਜੀਤ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਨ ਟਕਸਾਲ ਵਾਲੇ, ਉਹਨਾਂ ਪਾਸੋਂ ਪਿਆਰ ਕੇ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ, ਜੋ ਕਿ 16 ਜੂਨ ਦਿਨ ਮੰਗਲਵਾਰ ਵਾਲੇ ਦਿਨ ਆ ਰਹੇ ਹਨ। ਹਰ ਰੋਜ਼ ਦੀ ਤਰ੍ਹਾਂ ਹੀ ਬੀਬੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਹਰ ਰੋਜ਼ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ ਸੰਗਤੀ ਰੂਪ ਵਿੱਚ। ਆਪ ਜੀ ਨੇ ਹਾਜ਼ਰ ਭਰ ਕੇ ਬਾਣੀ ਪੜ੍ਹ ਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਕਥਾ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜਾਗਤ ਜੋਤ ਚਵਰ ਸ਼ਤਰ ਔਰ ਤਖਤ ਕੇ ਮਾਲਕ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਬੜ ਅਵਰ ਨਾ ਕੋਏ

ਤੈਸੜਾ ਕਰੀ ਗਿਆਨ ਬੇਲਾਲੋ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੀਆਂ ਬਖਸ਼ਿਸ਼ਾਂ ਰਹਿਮਤਾਂ ਮਿਹਰਾਂ ਦੇ ਨਾਲ ਨਿਵਾਜ ਰਹੇ ਹਨ। ਅੰਮ੍ਰਿਤ ਵੇਲੇ ਤੋਂ ਹੀ ਪਵਿੱਤਰ ਦਰਸ਼ਨ ਧੁਰਕੀ ਬਾਣੀ ਰਾਹੀਂ ਆਪ ਸਤ ਸੰਗੀ ਗੁਰੂ ਚਰਨਾਂ ਨਾਲ ਜੁੜ ਰਹੇ ਹੋ। ਸਤਿਗੁਰਾਂ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ। ਗੁਰਚਰਨ ਲਾਗੇ ਦੇਨ ਸਪਾਗੇ ਆਪਣਾ ਪਿਰ ਜਾਪੇ। ਅੰਮ੍ਰਿਤ ਵੇਲੇ ਆ ਕੇ ਭਾਈ ਜਿਹੜਾ ਗੁਰੂ ਦਾ ਪਿਆਰਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਨਾਮ ਬਾਣੀ ਦਾ ਲਾਹਾ, ਸੰਗਤ ਦਾ ਲਾਹਾ, ਗੁਰੂ ਕੇ ਦਰਸ਼ਨਾਂ ਦਾ ਲਾਹਾ ਲੈ ਕੇ ਫਿਰ ਆਪਣੇ ਕਾਰੋਬਾਰ ਕੰਮ ਕਾਰ ਸ਼ੁਰੂ ਕਰਦਾ ਹੈ। ਸਾਰਾ ਦਿਨ ਉਹਦਾ ਪਾਗਾਂ ਵਾਲਾ ਬਣ ਜਾਂਦਾ ਹੈ। ਗੁਰਚਰਨ ਲਾਗੇ ਦੇਨ ਸਪਾਗੇ, ਇਹ ਖਿਆਲ ਕਰਨਾ ਆਮ ਤੌਰ 'ਤੇ ਜਦੋਂ ਪਾਠ ਆਪਾਂ ਕਰਦੇ ਹਾਂ ਗੁਰਚਰਨ ਲਾਗੇ ਦੇਨ ਸਪਾਗੇ ਇਹਦਾ ਮੂੰਹ ਤੋਂ ਨਿਕਲ ਜਾਂਦਾ, ਪਰ ਪਾਠ ਸ਼ੁੱਧ ਹੈ ਦੇਨ ਸਪਾਗੇ। ਦਿਨ ਜਿਹੜਾ ਸੁਭਾਗਾ ਸ੍ਰੇਸ਼ਟ ਭਾਗਾਂ ਵਾਲਾ ਬਣ ਗਿਆ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਨੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਸ਼ਰਵਣ ਕੀਤਾ ਹੈ। ਸਮਾਂ ਹੈ ਸਭ ਤੇ ਊਤਮ ਹਰ ਕੀ ਕਥਾ। ਇਹਦਾ ਭਾਵ ਹੈ ਕਿ ਕਥਾ ਦੁਨੀਆਂ 'ਤੇ ਬੇਅੰਤ ਹਨ, ਕੋਈ ਰਾਜਿਆਂ ਦੀ, ਕੋਈ ਰਾਣਿਆਂ ਦੀ, ਕੋਈ ਦਾਨੀਆਂ ਦੀ, ਕੋਈ ਸਤਸੰਗੀਓ ਕਿਸੇ ਦੀ, ਕੋਈ ਕਿਸੇ ਦੀ, ਪਰ ਸਾਰਿਆਂ ਨਾਲ ਉੱਤਮ ਕਥਾ ਹੈ ਵਾਹਿਗੁਰੂ ਦੀ, ਪਰਮਾਤਮਾ ਦੀ, ਪਰਮਾਤਮਾ ਦੀ ਸਿਫਤ ਦੀ। ਸੋ ਗੁਰੂ ਮਹਾਰਾਜ ਮਿਹਰ ਕਰਨ, ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਸ਼ਾਤ। ਆਪਣੇ ਸੋਹਣੇ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਸੰਗਤ ਦੇ ਤਾਈਂ ਪਵਿੱਤਰ ਦਰਸ਼ਨ ਔਰ ਅਲਾਹੀ ਹੁਕਮ ਫਰਮਾਇਆ ਸੱਚੇ ਪਾਤਸ਼ਾਹ ਜੀ ਨੇ। ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰੂ ਮਹਾਰਾਜ ਕਿਰਪਾ ਕਰਨਗੇ ਔਰ ਕੁਝ ਵਿੱਚੋਂ ਬਚਨਾਂ ਦੀ ਸਾਂਝ ਪਾਵਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ 'ਤੇ ਬਿਰਾਜਣ ਦਾ ਦਿਵਸ ਨੇੜੇ ਆ ਰਿਹਾ ਹੈ। ਅੱਜ 8 ਤਰੀਕ ਹੈ ਅਤੇ ਇਸ ਸਥਾਨ ਦੀ ਮਰਯਾਦਾ ਔਰ ਪ੍ਰਬੰਧਕ ਵੀਰਾਂ ਵੱਲੋਂ 11 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾ ਰਿਹਾ ਔਰ 16 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਕੁਛ ਬਚਨਾਂ ਦੀ ਸਾਂਝ ਪਾਵਾਂਗੇ। 7 ਤਰੀਕ ਨੂੰ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਕੀ ਹੋਇਆ, ਕੁਝ ਬਚਨਾਂ ਦੀ ਸਾਂਝ ਆਪਣਾ ਪਾਵਾਂਗੇ। ਸੋ ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਇਓ, ਪਿਆਰ ਨਾਲ ਬੋਲੋ ਜੀ ਸਤਨਾਮ ਸ੍ਰੀ।

ਬੇਨਤੀ ਕਰਦੇ ਹਾਂ। ਵਾਰ ਦਾ ਅਰਥ ਹੁੰਦਾ ਹੈ ਪੌੜੀ, ਪੌੜੀ ਦਾ ਅਰਥ ਹੁੰਦਾ ਵਾਰ। ਖਿਆਲ ਕਰਨਾ, ਚੇਤੇ ਰੱਖਿਓ ਕਿ ਪੌੜੀ ਮਤਲਬ ਵਾਰ, ਵਾਰ ਮਤਲਬ ਪੌੜੀ। ਜਿਵੇਂ ਪਵਿੱਤਰ ਵਾਰ ਹੈ, ਗੂਜਰੀ ਕੀ ਵਾਰ ਮਹੱਲਾ ਤੀਜਾ, ਔਰ ਇਹਦੇ ਜਿੰਨੀਆਂ ਪੌੜੀਆਂ ਆਉਣਗੀਆਂ ਸਾਰੀਆਂ ਹੀ ਗੁਰੂ ਅਮਰਦਾਸ ਜੀ ਦੀਆਂ। ਦੂਜਾ ਖਿਆਲ ਕਰਿਓ ਕਿ ਜਿਹੜੀਆਂ ਵਾਰਾਂ ਸੱਚੇ ਪਾਤਸ਼ਾਹ ਜੀ ਨੇ ਉਚਾਰੀਆਂ ਨੇ, ਜਿਵੇਂ ਮੰਨ ਲਓ ਆਪਾਂ ਗੁਜਰੀ ਕੀ ਵਾਰ ਪਹਿਲੀ, ਦੋ ਵਾਰਾਂ ਨੇ ਗੁਜਰੀ ਕੀਆਂ, ਪਹਿਲੀ ਵਾਰ ਦੀ ਆਪਾਂ ਵਿਚਾਰ ਕਰ ਰਹੇ ਹਾਂ, ਅਤੇ ਇਹ ਜਿਹੜੀ ਵਾਰ ਜਦੋਂ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੀ ਹੈ ਨਾ, ਉਦੋਂ ਸੱਚੇ ਪਾਤਸ਼ਾਹ ਨੇ ਇਕੱਲੀਆਂ ਪੌੜੀਆਂ ਹੀ ਉਚਾਰੀਆਂ ਨੇ, ਪੌੜੀਆਂ ਨੂੰ ਵਾਰ ਕਹਿੰਦੇ ਨੇ। ਮਤਲਬ ਪਹਿਲੀ ਪੌੜੀ ਆਪਣਾ ਆਪ ਪਾਇਓ ਨੂੰ ਤਦੋਂ ਹੋਰ ਨਾ ਕੋਈ, ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਫਿਰ ਮਹਾਰਾਜ ਨੇ ਦੂਜੀ ਪੌੜੀ ਉਚਾਰੀ ਹੈ, ਪੌੜੀ ਸੰਯੋਗ ਵਿਯੋਗ ਪਾਇਓ ਨੂੰ ਸ੍ਰਿਸ਼ਟੀ ਕਾ ਮੂਲ ਰਚਾਇਆ। ਔਰ ਤੀਸਰੀ ਪੌੜੀ ਜਿਹੜੀ ਅੱਜ ਆਪਾਂ ਵਿਚਾਰਨੀ ਹੈ, ਮਤਲਬ ਕਿ ਇਕੱਲੀਆਂ ਪੌੜੀਆਂ ਹੀ ਜੇ ਵਾਰਾਂ ਨੇ, ਇਹ ਗੁਰੂ ਸਾਹਿਬ ਜੀ ਨੇ ਇਕੱਲੀਆਂ ਪੌੜੀਆਂ ਹੀ ਉਚਾਰੀਆਂ। ਔਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਨੇ, ਵਾਰਾਂ ਦਾ ਵਿਸਥਾਰ ਕੀਤਾ ਗੁਰੂ ਅਰਜਨ ਦੇਵ ਜੀ ਨੇ, ਵਾਰਾਂ ਦਾ ਵਿਸਥਾਰ ਕੀਤਾ ਗੁਰੂ ਅਰਜਨ ਦੇਵ ਜੀ ਨੇ, ਉਹਨਾਂ ਨੇ ਫਿਰ ਵਾਰ ਦੇ ਨਾਲ ਭਾਵ ਪੌੜੀ ਦੇ ਨਾਲ ਢੁੱਕਵੇਂ ਸਲੋਕ ਅਤੇ ਢੁੱਕਵੇਂ ਮਹੱਲੇ ਲਿਖੇ। ਮੰਨ ਲਓ ਆਪਾਂ ਹੁਣ ਵਾਰ ਪੜ੍ਹ ਰਹੇ ਹਾਂ ਗੁਜਰੀ ਕੀ ਪਹਿਲੀ, ਇਹ ਵਾਰ ਹੈ ਗੁਰੂ ਅਮਰਦਾਸ ਸਾਹਿਬ ਦੀ, ਭਾਵ ਜਿੰਨੀਆਂ ਪੌੜੀਆਂ 'ਚ ਆਉਣਗੀਆਂ ਸਾਰੀਆਂ ਗੁਰੂ ਅਮਰਦਾਸ ਜੀ ਦੀਆਂ। ਔਰ ਜਿਹੜੇ ਸਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦਰਜ ਕਰਦੇ ਨੇ ਗੁਰੂ ਅਰਜਨ ਦੇਵ ਜੀ ਵਾਰਾਂ ਦੇ ਵਿਸਥਾਰ ਦੇ ਲਈ, ਸੋ ਜਿਹੜੇ ਸਲੋਕ ਮਹਾਰਾਜ ਜਾਂ ਮਹੱਲੇ ਵਿੱਚ ਦਰਜ ਕਰਦੇ ਨੇ ਉਹ ਕਿਸੇ ਵੀ ਗੁਰੂ ਸਾਹਿਬ ਦੇ ਹੋ ਸਕਦੇ ਨੇ। ਅਤੇ ਜਿਹੜਾ ਅੱਜ ਦੀ ਆਪਾਂ ਵਿਚਾਰ ਕਰਨੀ ਹੈ, ਕਬੀਰ ਜੀ ਦਾ ਸਲੋਕ ਮਹਾਰਾਜ ਨੇ ਇੱਥੇ ਦਰਜ ਕੀਤਾ ਹੈ ਵਾਰ ਦੇ ਨਾਲ। ਫਿਰ ਅਖੀਰ 'ਤੇ ਜਦੋਂ ਵਾਰਾਂ ਤੋਂ ਜਿਹੜੇ ਸਲੋਕ ਵੱਧ ਗਏ, ਜਿਹੜੇ ਸਲੋਕ ਵਾਰਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਢੁੱਕਵੀਂ ਥਾਂ 'ਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਸਲੋਕ ਪਿੱਛੇ ਜਾ ਕੇ ਵਾਰਾਂ 'ਤੇ ਵਧੀਕ ਨਾਮ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ 1410 ਸੰਗ 'ਤੇ, ਉਹ ਜਿਹੜੇ ਸਲੋਕ ਵਿੱਚ ਵੱਧ ਗਏ ਸੀ ਜਿਹੜੇ ਕਿਸੇ ਵੀ ਵਾਰ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਉਹ ਗੁਰੂ ਜੀ ਨੇ ਸਭ ਤੋਂ ਅਖੀਰ ਉੱਤੇ ਜਾ ਕੇ ਦਰਜ ਕਰ ਦਿੱਤੇ ਨੇ। ਇਸ ਲਈ ਜਿਹੜੀ ਅੱਜ ਆਪਾਂ ਪੌੜੀ ਵਿਚਾਰ ਕਰ ਰਹੇ ਹਾਂ, ਇਹ ਗੁਜਰੀ ਕੀ ਵਾਰ ਦੀ ਚੌਥੀ ਪੌੜੀ ਹੈ ਪਿਆਰਿਓ, ਚੌਥੀ। ਇਹਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਲੋਕ ਭਗਤ ਕਬੀਰ ਜੀ ਦਾ ਦਰਜ ਕੀਤਾ ਹੈ, ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ। ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਨਾ, ਬੜਾ ਭੀੜਾ ਹੈ। ਮੁਕਤੀ ਕੀ ਪਿਆਰਿਓ? ਜੀਵਨ ਮੁਕਤ ਕਹਾਵੈ, ਮਰਨ ਮੁਕਤ ਕਿਨ ਪਾਈ। ਆਮ ਤੌਰ 'ਤੇ ਅਸੀਂ ਮੰਨਦੇ ਫਲਾਣਾ ਬੰਦਾ ਮਰ ਗਿਆ ਅਤੇ ਮੁਕਤ ਹੋ ਗਿਆ। ਗੁਰਬਾਣੀ ਦਾ ਨਿਸ਼ਚਾ ਹੈ, ਗੁਰਬਾਣੀ ਦਾ ਉਪਦੇਸ਼ ਹੈ ਕਿ ਮਰਨ ਤੋਂ ਪਿੱਛੋਂ ਮੁਕਤੀ ਨਹੀਂ। ਕਿੰਨੇ ਵੇਖੀ ਹੈ, ਜੀਵਨ ਮੁਕਤ ਕਹਾਵੈ, ਜਿਉਂਦਿਆਂ ਮੁਕਤ ਹੋਣਾ ਉਹ ਕਿਵੇਂ ਹੈ? ਰੋਜ਼ ਹੀ ਆਪਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਦੇ ਹਾਂ, ਕਰਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ 'ਤੇ ਲਗਭਗ ਹਰੇਕ ਗੁਰੂ ਘਰ ਦੇ ਵਿੱਚ, ਔਰ ਇੱਥੇ ਵੀ ਪ੍ਰਬੰਧਕ ਵੀਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਾਠ ਚੱਲ ਰਹੇ ਨੇ, ਸੰਗਤਾਂ ਕਰਦੀਆਂ। ਉਹਦੇ ਵਿੱਚ ਆਪਾਂ ਜਿਹੜੀ ਨਾਵੀਂ ਅਸ਼ਟਪਦੀ ਹੈ, ਇਹਦੇ ਵਿੱਚ ਇੱਕ ਆਪਾਂ ਸਲੋਕ ਪੜ੍ਹਦੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ

ਮੁਕਤ ਜੀਵਨ ਮੁਕਤ ਕੌਣ ਹੁੰਦਾ ਸਤਸੰਗੀ? ਜਿਹੜਾ ਜਿਉਂਦਿਆਂ ਹੀ ਖੁਸ਼ੀ ਤੋਂ, ਗਮੀ ਤੋਂ, ਦੁੱਖ ਤੋਂ, ਸੁੱਖ ਤੋਂ ਨਿਰਲੇਪ ਰਹੇ। ਖੁਸ਼ੀ, ਗਮੀ, ਦੁੱਖ, ਸੁੱਖ, ਚਿੰਤਾ, ਹਰਖ, ਇਹ ਤੋਂ ਮੁਕਤ ਰਹੇ। ਜਿਹਦੀ ਨਿਗਾਹ ਵਿੱਚ ਜ਼ਹਿਰ ਅਤੇ ਅੰਮ੍ਰਿਤ ਇੱਕ ਬਰਾਬਰ ਹੈ। ਜ਼ਹਿਰ ਤੈਸਾ ਅੰਮ੍ਰਿਤ, ਤੈਸੀ ਬਿੱਖ ਖਾਟੀ, ਖਾਟੀ ਦਾ ਅਰਥ ਕੌੜੀ। ਉਹਦੀ ਨਿਗਾਹ ਵਿੱਚ ਅੰਮ੍ਰਿਤ ਅਤੇ ਜ਼ਹਿਰ ਇੱਕੋ ਜਿਹੀ ਹੈ। ਉਹਦੀ ਨਿਗਾਹ ਦੇ ਵਿੱਚ ਸਤਸੰਗੀਓ ਨਿੰਦਾ ਅਤੇ ਉਸਤਤ ਇੱਕ ਬਰਾਬਰ ਹੀ ਹੈ। ਹੁਣ ਸਾਡੀ ਕੋਈ ਨਿੰਦਿਆ ਕਰੇ, ਅਸੀਂ ਪਰੇਸ਼ਾਨ ਹੋ ਜਾਂਦੇ, ਮੇਰੀ ਫਲਾਣੇ ਨੇ ਨਿੰਦਿਆ ਕੀਤੀ। ਜੇ ਕੋਈ ਸਾਡੀ ਉਸਤਤ ਕਰੇ, ਅਸੀਂ ਖੁਸ਼ ਹੋ ਜਾਂਦੇ ਹਾਂ, ਇਹਦਾ ਮਤਲਬ ਅਜੇ ਮੁਕਤ ਨਹੀਂ ਅਸੀਂ। ਸਾਡੀ ਕੋਈ ਨਿੰਦਿਆ ਕਰੇ ਤਾਂ ਵੀ ਕੋਈ ਅਸਰ ਨਹੀਂ, ਕੋਈ ਉਸਤਤ ਕਰੀ ਜਾਵੇ ਕੋਈ ਅਸਰ ਨਹੀਂ, ਉਹਨੂੰ ਕਹਿੰਦੇ ਮੁਕਤ ਹੋ ਗਿਆ ਬੰਦਾ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਕੋਈ ਵਿਅਕਤੀ ਬਹੁਤ ਨਿੰਦਿਆ ਕਰਿਆ ਕਰੇ, ਆ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਅਤੇ ਸਿੰਘਾਂ ਨੇ ਆ ਕੇ ਕਿਹਾ ਕਿ ਫਲਾਣਾ ਫਲਾਣਾ ਬੰਦਾ ਬੜੀ ਤੁਹਾਡੀ ਨਿੰਦਿਆ ਕਰਦਾ। ਮਹਾਂਪੁਰਸ਼ ਕਹਿਣ ਲੱਗੇ, ਭਾਈ ਘਰਾਂ ਦੇ ਵਿੱਚ ਆਪਾਂ ਸਫਾਈ ਨਹੀਂ ਰੱਖਦੇ ਹਾਂ, ਸਫਾਈ ਕਰਮਚਾਰੀ, ਬੀਬੀ ਰੱਖ ਲਓ, ਕੋਈ ਵਿਅਕਤੀ ਰੱਖ ਲਓ, ਉਹ ਸਫਾਈ ਕਰਦਾ ਅਤੇ ਆਪਾਂ ਨੂੰ ਪੈਸੇ ਦਿੰਦੇ ਹਾਂ, ਅੰਨ ਪਾਣੀ ਵੀ ਦਿੰਦੇ ਹਾਂ, ਕੱਪੜਾ ਲੀੜਾ ਵੀ ਦੇ ਦਿੰਦੇ ਹਾਂ, ਸਫਾਈ ਕਰਦਾ ਸਾਡੀ। ਇਸੇ ਤਰ੍ਹਾਂ ਜਿਹੜਾ ਵਿਅਕਤੀ ਨਿੰਦਿਆ ਕਰਦਾ ਸਾਡੀ ਸਫਾਈ ਕਰ ਰਿਹਾ, ਸਾਡੀ ਮੈਲ ਧੋ ਰਿਹਾ। ਅਤੇ ਮਹਾਂਪੁਰਸ਼ ਕਹਿੰਦੇ ਜੇ ਕਿਤੇ ਉਹ ਵਿਅਕਤੀ ਮੇਰੇ ਕੋਲ ਆ ਜਾਵੇ ਤਾਂ ਮੈਂ ਸਰੋਪ ਦਿਉਂ ਉਹਨੂੰ ਕਿ ਤੂੰ ਭਾਈ ਮੇਰੀ ਮੈਲ, ਮੇਰੀ ਗੰਦਗੀ ਚੱਟ ਦਾ ਜ਼ਬਾਨ ਨਾਲ। ਇਸ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਇਹਨਾਂ ਚੀਜ਼ਾਂ ਤੋਂ ਮੁਕਤ ਰਹਿੰਦੇ ਪਿਆਰਿਓ, ਇਹਨੂੰ ਕਹਿੰਦੇ ਹਨ ਜੀਵਨ ਮੁਕਤ। ਕਬੀਰ ਮੁਕਤ ਦੁਆਰਾ ਸੰਕੁੜਾ, ਜਿਹੜਾ ਮੁਕਤੀ ਦਾ ਦਰਵਾਜ਼ਾ ਬਹੁਤ ਭੀੜਾ ਪਿਆਰਿਓ, ਉਸਤਤ ਤੋਂ, ਨਿੰਦਿਆ ਤੋਂ, ਦੁੱਖ ਤੋਂ, ਸੁੱਖ ਤੋਂ, ਇਹਨਾਂ ਚੀਜ਼ਾਂ ਤੋਂ ਬਿਲਕੁਲੋਂ ਨਿਰਲੇਪ ਰਹਿਣਾ ਬੜੀ ਔਖੀ ਖੇਡ ਹੈ। ਨਿਰਲੇਪ ਰਹਿਣਾ ਗੱਲੀ ਬਾਤੀ ਕਹਿ ਸਕਦੇ, ਪਰ ਨਿਰਲੇਪ ਰਹਿਣਾ ਬਹੁਤ ਔਖੀ ਬਾਤ ਪਿਆਰਿਓ। ਖੁਸ਼ੀ, ਗਮੀ, ਇਹ 'ਚ ਵਧੋ ਵਧੀ ਵਿਅਕਤੀ ਪ੍ਰਭਾਵਿਤ ਹੋ ਜਾਂਦਾ ਅਤੇ ਬੜਾ ਔਖਾ ਹੈ ਇਹ ਦਰਵਾਜ਼ਾ। ਰਾਈ ਦਸਵੇਂ ਪਾਏ, ਪਾਏ ਨੂੰ ਕਹਿੰਦੇ ਸਤਸੰਗੀ ਹਿੱਸਾ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਭਾ ਦਾ ਅਰਥ ਹੁੰਦਾ ਹੈ ਹਿੱਸਾ, ਪਾਏ ਦਾ ਅਰਥ ਵੀ ਹਿੱਸਾ। ਰਾਈ ਸਰੋਂ ਦੇ ਦਾਣੇ ਨੂੰ ਕਹਿੰਦੇ ਨੇ, ਰਾਈ ਸਰੋਂ, ਸਰੋਂ ਦਾ ਦਾਣਾ, ਸਰੋਂ ਦੇ ਦਾਣੇ ਤੋਂ ਛੋਟਾ ਹੁੰਦਾ ਬੀਜ ਰਾਈ ਦਾ। ਰਾਈ ਦਸਵੇਂ ਪਾਏ, ਕਹਿੰਦੇ ਰਾਈ ਤੂੰ ਵੀ ਦਸਵਾਂ ਹਿੱਸਾ, ਛੋਟਾ ਦਰਵਾਜ਼ਾ ਮੁਕਤੀ ਦਾ। ਇੰਨਾ ਟਾਈਟ ਹੈ, ਇੰਨਾ ਛੋਟਾ ਦਰਵਾਜ਼ਾ ਸਾਸੀ, ਖਸ ਖਸ ਦੇ ਦਾਣੇ ਨਾਲ ਛੋਟਾ। ਮਨ ਤੋ ਮੈਂ ਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮਨ ਸਾਡਾ ਹੈ ਅਤੇ ਮੈਂ ਗਲ ਹਾਥੀ ਬਣਿਆ ਬੈਠਾ, ਹਾਥੀ ਇੰਨੀ ਹੋਮੇ, ਇੰਨੀ ਹੋਮੇ, ਇੰਨੀ ਹੋਮੇ ਬਨ ਦੇ ਵਿੱਚ, ਇਹ ਹਾਥੀ ਨਾਲੋਂ ਵੀ ਫੁੱਲ ਕੇ ਅਤੇ ਵੱਡਾ ਬਣਿਆ ਬੈਠਾ। ਨਿਕਸਿਆ ਕਿਉਂ ਕਰ ਜਾਏ, ਅਤੇ ਭਾਈ ਐਸੇ ਛੋਟੇ ਜਿਹੇ ਦਰਵਾਜ਼ੇ 'ਚੋਂ ਹਾਥੀ ਕਿਵੇਂ ਲੰਘ ਜਾਏ। ਖਸ ਖਸਾ ਦੇ ਦਾਣੇ ਨਾਲ ਛੋਟਾ ਦਰਵਾਜ਼ਾ ਹੈ ਮੁਕਤੀ ਦਾ, ਹਾਥੀ ਬਣ ਗਿਆ ਬੰਦਾ, ਹੋਮੇ ਹੰਕਾਰ ਅਤੇ ਨਿਕਲ ਨਹੀਂ ਸਕਦਾ। ਐਸਾ ਸਤਿਗੁਰ ਜੇ ਮਿਲੈ, ਤੁੱਠਾ ਕਰੇ ਪਸਾਓ। ਕਬੀਰ ਸਾਹਿਬ ਜੀ ਕਹਿੰਦੇ ਕੋਈ ਐਸਾ ਜੀਵਨ ਮੁਕਤ ਗੁਰੂ ਮਿਲ ਜਾਏ, ਪੂਰਾ ਗੁਰੂ ਮਿਲ ਜਾਏ, ਤੁੱਠਾ ਕਰੇ ਪਸਾਓ, ਤਰੁੱਟ ਕੇ ਖੁਸ਼ ਹੋ ਕੇ ਮਿਹਰ ਦੇ ਘਰ 'ਚ ਆ ਕੇ ਗੁਰੂ ਸੇਵਾ ਸਿਮਰਨ ਤੋਂ ਖੁਸ਼ ਹੋ ਜਾਏ, ਪਸਾਓ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਖੁਸ਼ ਹੋ ਕੇ ਗੁਰੂ, ਅਤੇ ਗੁਰੂ ਦੀ ਖੁਸ਼ੀ ਕਾਹ 'ਚ ਮਿਲਦੀ ਭਾਈ? ਗੁਰੂ ਦੀ ਆਗਿਆ ਮੰਨਣ 'ਚ, ਗੁਰੂ ਦੇ ਹੁਕਮ 'ਚ ਰਹਿਣ ਦੇ ਵਿੱਚ ਖੁਸ਼ੀ ਮਿਲਦੀ ਹੈ। ਦੱਲੇ ਨੇ ਬੜੀ ਸੇਵਾ ਕੀਤੀ, ਤਨ ਦੇ ਨਾਲ, ਮਨ ਨਾਲ, ਧਨ ਨਾਲ ਸੇਵਾ ਕੀਤੀ। ਗੁਰੂ ਜੀ ਖੁਸ਼ ਹੋ ਗਏ, ਕਹਿੰਦੇ ਭਾਈ ਮੰਗ ਕੁਛ, ਮਹਾਰਾਜ ਥੋੜ੍ਹੀ ਜਗ੍ਹਾ ਦੇ ਦਿਓ ਚਰਨਾਂ 'ਚ। ਨਹੀਂ ਭਾਈ, ਹੋਰ ਕੁਛ ਮਿਲ ਸਕਦਾ, ਰਾਜ ਭਾਗ ਮਿਲ ਸਕਦਾ, ਉਮਰ ਵੱਡੀ ਮਿਲ ਸਕਦੀ ਹੈ, ਮੁਕਤੀ ਮਿਲਦੀ ਹੈ ਜਿਹੜੀ ਪਰਲੋਕ ਵਿੱਚ ਪਰਮਾਤਮਾ ਦੇ ਦਰ 'ਤੇ ਜਾਣਾ, ਉਹ ਮਿਲਦਾ ਹੈ ਗੁਰੂ ਵਾਲੇ ਬਣ ਕੇ। ਐਸਾ ਸਤਿਗੁਰ ਜੇ ਮਿਲੇ, ਭਾਈ ਕੋਈ ਇਹੋ ਜਿਹਾ ਗੁਰੂ ਮਿਲ ਜਾਏ ਪੂਰਾ,
ਉਹ ਖੁਸ਼ ਹੋ ਜਾਏ। ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ, ਗੁਰੂ ਬਖਸ਼ਿਸ਼ ਕਰ ਦੇਵੇ, ਫਿਰ ਮੁਕਤੀ ਦਾ ਦਰਵਾਜ਼ਾ ਬਹੁਤ ਖੁੱਲ੍ਹਾ ਹੋ ਜਾਂਦਾ ਹੈ। ਸਹਿਜੇ ਆਵੋ ਜਾਵੋ, ਸਹਿਜੇ ਹੀ ਇਨਸਾਨ ਆਉਂਦਾ ਅਤੇ ਜਾਂਦਾ ਹੈ, ਭਾਵ ਕਿ ਆਜ਼ਾਦ ਆਨੰਦ ਵਿੱਚ ਰਹਿੰਦਾ। ਪਿਆਰੇ ਗੁਰੂ ਦਾ ਸਿੱਖ ਜਿੱਥੇ ਗੁਰੂ ਦੀ ਕਿਰਪਾ ਹੋ ਜਾਏ, ਦੁੱਖਾਂ ਤੋਂ ਸੁੱਖਾਂ ਤੋਂ ਨਿਰਲੇਪ ਹੋ ਗਿਆ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਮਿਹਰ ਕਰਦੇ ਆ। ਹੁਣ ਜਿਹੜਾ ਉੱਪਰਲਾ ਸਲੋਕ ਆਪਾਂ ਪੜ੍ਹਿਆ ਕਬੀਰ ਜੀ ਦਾ, ਅਤੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਅਰਥ ਪੂਰੇ ਖੁੱਲ੍ਹੇ ਨਹੀਂ, ਅਤੇ ਗੁਰੂ ਜੀ ਨੇ ਹੁਣ ਇਹਦੇ ਨਾਲ ਢੁਕਵਾਂ ਸਲੋਕ ਦਿੱਤਾ ਗੁਰੂ ਅਮਰਦਾਸ ਜੀ ਦਾ। ਨਾਨਕ ਮੁਕਤ ਦੁਆਰਾ ਆਤ ਨੀਕਾ, ਨਾ ਨਾ ਹੋਏ ਸੋ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਨੇ ਮੁਕਤੀ ਦਾ ਦਰਵਾਜ਼ਾ ਆਤ ਬਹੁਤਾਈ, ਨੀਕਾ ਦਾ ਭਾਵ ਹੈ ਛੋਟਾ। ਨਾ ਨਾ ਹੋਏ ਸੋ ਜਾਏ, ਅਤੇ ਬਹੁਤ ਵੱਡਾ ਹੋਇਆ ਬੈਠਾ ਹੈ ਵਿਅਕਤੀ ਇਹ ਜੀਵ। ਹੋਮੇ ਮਨ ਅਸਥੂਲ ਹੈ, ਕਿਉਂ ਘਰ ਵਿੱਚ ਦੇ ਜਾਏ। ਕਹਿੰਦੇ ਜਿਹੜਾ ਮਨ ਹੈ ਅਸਥੂਲ ਬਣ ਗਿਆ, ਬਹੁਤ ਵੱਡਾ ਭਾਰੀ ਸਖਤ ਬਣ ਗਿਆ, ਕਿਉਂ ਘਰ ਵਿੱਚ ਦੇ ਜਾਏ, ਅਤੇ ਮੁਕਤੀ ਦੇ ਛੋਟੇ ਜਿਹੇ ਦਰਵਾਜ਼ੇ ਵਿੱਚ ਦੀ ਕਿਵੇਂ ਜਾਵੇ, ਕਿਵੇਂ ਨਿਕਲੇ, ਨਹੀਂ ਨਿਕਲ ਸਕਦਾ, ਹੋਮੇ ਇੰਨੀ ਅੰਦਰ ਹੈ। ਸਤਿਗੁਰ ਮਿਲਿਆ ਹੋਮੇ ਗਈ ਜੋ ਤਰਹੀ ਸਵਿਆਏ। ਸਤਿਗੁਰ ਮਿਲਿਆ ਦਾ ਅਰਥ ਜੇ ਪੂਰਾ ਗੁਰੂ ਮਿਲ ਜਾਏ। ਹੋਮੇ ਗਈ ਅੰਦਰੋਂ, ਵਿਅਕਤੀ ਦੇ ਅੰਦਰੋਂ ਹੋਮੇ ਚਲੀ ਗਈ, ਮੈਂ ਅਤੇ ਮੇਰੀ ਅੰਦਰੋਂ ਚਲੀ ਗਈ। ਜਦੋਂ ਗੁਰੂ ਦੀ ਕਿਰਪਾ ਨਾਲ ਹੋਮੇ ਚਲੀ ਗਈ, ਜੋਤ ਰਹੀ ਸਭ ਆਏ, ਫਿਰ ਸਾਰੇ ਥਾਵਾਂ 'ਤੇ ਵਾਹਿਗੁਰੂ ਦੀ ਜੋਤ ਹੀ ਦਿਸ ਗਈ, ਹਰੇਕ ਥਾਂ 'ਤੇ ਪਰਮਾਤਮਾ ਦੀ ਜੋਤ ਹੀ ਦਿਸ ਗਈ। ਗੁਰ ਪਰਮੇਸ਼ਰ ਨਾ ਹੀ ਭੇਦ, ਪਤਾ ਲੱਗ ਗਿਆ ਗੁਰੂ ਪਰਮਾਤਮਾ 'ਚ ਫਰਕ ਕੋਈ ਨਹੀਂ। ਛੇਵੇਂ ਪਾਤਸ਼ਾਹ ਜੀਆਂ ਦਾ ਭਲਾ ਕਰਦਿਆਂ ਲਾਹੌਰ ਚਲੇ ਗਏ। ਸੱਚੇ ਪਾਤਸ਼ਾਹ ਜੀ ਨੇ ਉੱਥੇ ਪੜਾਅ ਕੀਤਾ ਆਪਣਾ ਵੱਡੀ ਨਾਲ ਫੌਜ ਮਹਾਰਾਜ ਜੀ ਦੇ। ਬੇਅੰਤ ਸੰਗਤਾਂ ਦਰਸ਼ਨਾਂ ਵਾਸਤੇ ਆ ਰਹੀਆਂ, ਅਤੇ ਗੁਰੂ ਜੀ ਦੇ ਚਰਨਾਂ ਦਾ ਸ਼ਰਧਾਲੂ ਸਾਈਂ ਮੀਆਂ ਮੀਰ ਜੀ ਮੁੰਜੰਗਾਂ ਦੇ ਮੁਹੱਲੇ 'ਚ ਰਹਿੰਦੇ ਨੇ। ਇਹਨਾਂ ਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਜੀ ਆਏ ਨੇ, ਅਤੇ ਇਹਨਾਂ ਦਾ ਮਨ ਬਣਿਆ ਕਿ ਗੁਰੂ ਦੇ ਦਰਸ਼ਨਾਂ ਵਾਸਤੇ ਜਾਈਏ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਾਈਂ ਜੀ ਦੇ ਮਨ ਨੂੰ ਖਿੱਚ ਪਈ, ਸਾਈਂ ਜੀ ਚੱਲ ਪਏ ਆਪਣੇ ਡੇਰੇ ਤੋਂ ਤੁਰ ਕੇ, ਫਕੀਰ ਸੀ। ਛੇਵੇਂ ਪਾਤਸ਼ਾਹ ਦੇ ਮਨ ਨੂੰ ਖਿੱਚ ਪਈ, ਅਤੇ ਮਹਾਰਾਜ ਨੇ ਛੇਤੀ ਨਾਲ ਘੋੜਾ ਮੰਗਾਇਆ ਅਤੇ ਚੜ੍ਹ ਕੇ ਅਤੇ ਤੁਰ ਪਏ। ਸਾਈਂ ਜੀ ਸਤਸੰਗੀ ਕੁਝ ਹੀ ਅਗਾਂਹ ਗਏ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਮਿਲ ਪਏ। ਬਹੁਤ ਲੰਮਾ ਪੰਧ ਕਰਕੇ ਘੋੜੇ ਨੂੰ ਛੇਤੀ ਨਾਲ ਭਜਾਇਆ, ਅਤੇ ਮਹਾਰਾਜ ਆ ਗਏ। ਸਾਈਂ ਜੀ ਨੇ ਦਰਸ਼ਨ ਕੀਤੇ, ਜੋੜਾ ਤਾਰ ਲਿਆ, ਚਰਨ 'ਤੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਅਤੇ ਆਪਣੇ ਡੇਰੇ ਆਏ। ਡੇਰੇ ਆ ਕੇ ਛੇਵੇਂ ਪਾਤਸ਼ਾਹ ਜੀ ਦੇ ਜਿਹੜੇ ਚਰਨ ਸੀ, ਉਹਨਾਂ ਨੂੰ ਰਕਾਬ ਵਿੱਚੋਂ ਕੱਢਿਆ, ਬੜੇ ਪਿਆਰ ਨਾਲ ਮਹਾਰਾਜ ਨੂੰ ਲੈ ਕੇ ਗਏ। ਸਤਸੰਗੀਓ, ਸੰਗਤਾਂ ਨੇ ਦਰਸ਼ਨ ਕੀਤੇ, ਸਾਈਂ ਜੀ ਨੇ ਲਾਹਾ ਲਿਆ, ਮਹਾਰਾਜ ਖੁਸ਼ੀਆਂ ਬਖਸ਼ ਕੇ ਅਤੇ ਵਾਪਸ ਆ ਗਏ। ਹੁਣ ਜੁੰਮੇ ਦਾ ਦਿਨ ਆਇਆ, ਭਾਵ ਸ਼ੁੱਕਰਵਾਰ ਦਾ, ਅਤੇ ਸ਼ੁੱਕਰਵਾਰ ਨੂੰ ਸ਼ਾਹਜਹਾਨ ਬਾਦਸ਼ਾਹ ਸਾਈਂ ਮੀਆਂ ਮੀਰ ਜੀ ਦੇ ਡੇਰੇ ਜ਼ਿਆਰਤ ਕਰਨ ਆਉਂਦਾ ਸੀ, ਯਾਤਰਾ ਕਹਿ ਲਓ, ਅਤੇ ਪਰਸੀਅਨ ਦੇ ਵਿੱਚ ਜ਼ਿਆਰਤ ਕਹਿ ਲਓ, ਇੱਕ ਹੀ ਚੀਜ਼ ਹੀ ਹੈ, ਯਾਤਰਾ ਕਹਿ ਲਓ ਜਾਂ ਜ਼ਿਆਰਤ ਕਹਿ ਲਓ, ਭਾਵ ਯਾਤਰਾ ਲਈ ਆਇਆ। ਅਤੇ ਸਤਸੰਗੀਓ, ਉਹਦੇ ਕੰਨ ਭਰੇ ਚੁਗਲਾਂ ਨੇ, ਕਹਿੰਦੇ ਵੇਖੋ ਜੀ, ਲੱਖਾਂ ਤੁਰਕਾਨਾ ਸਾਈਂ ਜੀ ਦੇ ਚਰਨਾਂ 'ਤੇ ਚੁਗਦਾ ਸਾਡੇ ਪੀਰ ਨੇ, ਪਰ ਅੱਜ ਕਾਫਰਾਂ ਦਾ ਪੀਰ, ਹਿੰਦੂਆਂ ਦਾ ਪੀਰ ਆਇਆ ਸੀ ਸਾਈਂ ਜੀ ਦੇ ਡੇਰੇ, ਅਤੇ ਤਿੰਨਾਂ ਨੇ ਉਹਨਾਂ ਦੇ ਪੈਰਾਂ 'ਤੇ ਮੱਥਾ ਵੀ ਟੇਕਿਆ, ਉਹਨਾਂ ਦੀ ਜੁੱਤੀ ਵੀ ਝਾੜੀ, ਜੁੱਤੀ ਨੂੰ ਹੱਥ ਵੀ ਲਾਏ, ਤੋਹੀਨ ਕੀਤੀ ਇਸਲਾਮ ਦੀ। ਬਾਦਸ਼ਾਹ ਕਹਿੰਦਾ ਮੈਂ ਪੁੱਛਾਂਗਾ। ਜਦੋਂ ਬਾਦਸ਼ਾਹ ਆਇਆ, ਸਾਈਂ ਜੀ ਨੂੰ ਆ ਕੇ ਸਲਾਮ ਕੀਤੀ, ਬੈਠਾ, ਕਹਿੰਦਾ ਸਾਈਂ ਜੀ ਤੁਸੀਂ ਸਤਿਕਾਰਯੋਗ ਜੇ, ਲੱਖਾਂ ਤੁਰਕਾਨਾ ਤੁਹਾਨੂੰ ਮਨ ਦਾ ਪੀਰ, ਮੈਨੂੰ ਪਤਾ ਲੱਗਿਆ ਕਿ ਕੱਲ੍ਹ ਤੁਹਾਡੇ ਡੇਰੇ ਆਏ ਸੀ ਹਿੰਦ ਦੇ ਪੀਰ। ਬੇਨਤੀ ਕਰਾਂ, ਹਿੰਦ ਦਾ, ਹਿੰਦੂ ਦਾ ਅਰਥ ਹੈ ਹਿੰਦੁਸਤਾਨ 'ਚ ਰਹਿਣ ਵਾਲਾ, ਜਿਵੇਂ ਆਪਾਂ ਇੱਥੇ ਅਮਰੀਕਾ 'ਚ ਬੈਠੇ ਹਾਂ, ਇੱਥੋਂ ਦਾ ਸਿਟੀਜਨ ਜਿਹੜਾ ਵੀ ਅਮਰੀਕਨ ਹੈ,
ਭਾਵੇਂ ਕੋਈ ਹਿੰਦੂ ਭਾਵੇਂ ਮੁਸਲਮਾਨ ਹੈ, ਈਸਾਈ ਹੈ, ਯਹੂਦੀ ਹੈ, ਕੋਈ ਵੀ ਹੈ, ਉਹਨੂੰ ਕਹਿੰਦੇ ਅਮਰੀਕਨ। ਅਮਰੀਕਾ 'ਚੋਂ ਆਇਆ ਹੈ, ਸਿਟੀਜ਼ਨ ਇਹਦੇ ਕੋਲ ਅਮਰੀਕਾ ਦੀ ਹੈ। ਇਸੇ ਤਰ੍ਹਾਂ ਹਿੰਦੁਸਤਾਨ ਦੇ 'ਚ ਕੋਈ ਵੀ ਰਹਿੰਦਾ ਉਹਨੂੰ ਕਹਿੰਦੇ ਹਿੰਦ ਵਾਸੀ, ਇਹ ਹਿੰਦੁਸਤਾਨ ਦਾ ਵਾਸੀ ਹੈ। ਅਤੇ ਕਹਿੰਦਾ ਕਿ ਹਿੰਦ ਦੇ ਪੀਰ ਆਏ ਸੀ ਤੁਹਾਡੇ ਕੋਲ? ਕਹਿੰਦਾ ਹਾਂਜੀ ਆਏ ਸੀ, ਤੁਸਾਂ ਮੱਥਾ ਟੇਕਿਆ, ਇਹ ਕੀਤਾ, ਜੋ ਕੀਤਾ। ਕਹਿੰਦੇ ਵੇਖੋ ਬਾਦਸ਼ਾਹ ਪਨਾਹ, ਜਦੋਂ ਅਸੀਂ ਸੁਰਤ ਜੋੜਦੇ ਹਾਂ, ਅੱਲਾਹ ਤਾਲਾ ਦੇ ਦਰ 'ਤੇ ਰਸੀਦ ਕਰਦੇ ਹਾਂ, ਸਾਡੀ ਸੁਰਤ ਪਹੁੰਚਦੀ ਅੱਲਾਹ ਦੇ ਦਰ 'ਤੇ, ਉੱਥੇ ਅਸੀਂ ਜਦੋਂ ਅੱਲਾਹ ਦੇ ਦਰਬਾਰ 'ਚ ਹਾਜ਼ਰ ਹੁੰਦੇ, ਇਹੀ ਉੱਥੇ ਖੁਦਾ ਹੀ, ਖੁਦਾ ਦੇ ਤਖ਼ਤ 'ਤੇ ਇਹੀ ਬੈਠੇ ਹੁੰਦੇ ਨੇ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਕਹਿੰਦੇ ਜਦੋਂ ਅੱਲਾਹ ਦੇ ਦਰ 'ਤੇ ਸਾਡੀ ਸੁਰਤ ਜਾਂਦੀ, ਤਾਂ ਸੁਰਤ ਸਾਡੀ ਸੁਰਤ ਉੱਥੇ ਰਸੀਦ ਕਰਦੀ ਹੈ, ਪਹੁੰਚਦੀ ਹੈ ਅੱਲਾਹ ਦੇ ਦਰ 'ਤੇ। ਉੱਥੇ ਜਦੋਂ ਅਸੀਂ ਅੱਲਾਹ ਦੇ ਦਰਬਾਰ ਦੇ ਵਿੱਚ ਜਾਂਦੇ ਹਾਂ ਅੰਦਰ, ਬਹਿਸਤ ਕਹਿ ਲਓ, ਸੱਚਖੰਡ ਕਹਿ ਲਓ, ਉੱਥੇ ਦਰਬਾਰ ਦੇ ਸਾਹਮਣੇ ਅਸੀਂ ਵੇਖਦੇ ਇਹੀ ਬੈਠੇ ਹੁੰਦੇ ਉੱਥੇ। ਕਹਿੰਦੇ ਬਾਦਸ਼ਾਹ ਤੁਸੀਂ ਅੰਨੇ ਲੋਕ ਹੋ, ਅੰਨੇ ਮਾਇਆ ਧਾਰੀ, ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਤੁਹਾਨੂੰ ਸਮਝ ਨਹੀਂ ਗਈ। ਇਹ ਖੁਦਾ ਹੀ ਆਇਆ ਮੇਰੇ ਡੇਰੇ, ਖੁਦਾ ਹੀ। ਇਸ ਲਈ ਸਤਸੰਗੀ ਜਿਹੜੇ ਲੋਕ ਨੇ, ਰਾਜਨੀਤਿਕ ਲੋਕ ਨੇ, ਇਹ ਆਪਣੇ ਆਪ ਨੂੰ ਵੱਡਾ ਸਮਝ ਲੈਂਦੇ ਨੇ, ਅਤੇ ਕੋਈ ਸਾਧੂ ਫਕੀਰ ਰੱਬ ਦਾ ਪਿਆਰਾ ਉਹਨੂੰ ਸਮਝਦੇ ਕਿ ਐਵੇਂ ਹੀ ਹੈ। ਸਿਕੰਦਰ ਜਦੋਂ ਮਹਾਨ ਸਿਕੰਦਰ ਆਇਆ ਸੀ, ਸਿੰਧ ਦੇ ਦਰਿਆ ਦੇ ਕੰਢੇ ਦੀ ਪਾਰ ਕਰਨ ਲੱਗਾ, ਉੱਥੇ ਇੱਕ ਫਕੀਰ ਰੇਤ 'ਚ ਲੇਟ ਰਿਹਾ ਸੀ, ਸਾਧੂ। ਉਹਨੂੰ ਕਹਿ ਲੱਗਾ ਫਕੀਰ ਇੱਥੇ ਕੀ ਕਰਦਾ? ਫਕੀਰ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਮੈਂ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਲੈ ਕੇ ਮਕਦੂਨੀਆ ਤੋਂ ਚੱਲਿਆ, ਜਿਹਨੂੰ ਅੱਜ ਕੱਲ੍ਹ ਗਰੀਸ ਕਹਿੰਦੇ ਨੇ, ਯੂਨਾਨ, ਅੱਜ ਕੱਲ੍ਹ ਉਹਦਾ ਨਾਂ ਗਰੀਸ, ਗਰੀਸ ਦੇਸ਼। ਉੱਥੋਂ ਕਹਿੰਦਾ ਆਇਆ ਹਾਂ ਅਤੇ ਸਾਰੀ ਦੁਨੀਆ ਜਿੱਤਾਂਗਾ। ਕਹਿੰਦਾ ਫਿਰ ਕਹਿੰਦਾ ਮੈਂ ਆਰਾਮ ਨਾਲ ਬੈਠ ਕੇ ਆਪਣੇ ਘਰ 'ਤੇ ਆਨੰਦ ਲਵਾਂਗਾ। ਕਹਿੰਦਾ ਮੂਰਖਾ, ਲੱਖਾਂ ਦੁਨੀਆ ਮਾਰ ਕੇ, ਲੱਖਾਂ ਭੈਣਾਂ ਦੇ ਸੁਹਾਗ ਉਜਾੜ ਕੇ, ਲੱਖਾਂ ਭੈਣਾਂ ਦੇ ਪੁੱਤ ਮਾਰ ਕੇ, ਖੂਨ ਦੀਆਂ ਨਦੀਆਂ ਵਹਾ ਕੇ, ਜਿਹੜਾ ਤੂੰ ਆਨੰਦ ਲੈਣਾ ਮੈਂ ਰੇਤ 'ਚ ਲੇਟ ਕੇ ਲੈ ਰਿਹਾ। ਮੈਨੂੰ ਇੱਥੇ ਆਨੰਦ ਆ ਰਿਹਾ, ਰੇਤ ਦੇ ਉੱਤੇ ਮੈਂ ਪਿਆ ਹੋਇਆ, ਠੰਡੀ ਠੰਡੀ ਰੇਤ ਹੈ ਅਤੇ ਉੱਤੋਂ ਗਰਮੀ ਪੈਂਦੀ, ਅਤੇ ਆਨੰਦ ਆ ਰਿਹਾ ਜਿਹੜਾ ਮੈਨੂੰ ਮਿੱਤਰਾ, ਤੈਨੂੰ ਆਨੰਦ ਨਹੀਂ ਆ ਸਕਦਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਅਤੇ ਰੋਜ਼ ਸੁਖਨੀ ਸਾਹਿਬ ਪੜ੍ਹਦੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਅਤੇ ਦੁਖੀ ਹੈ, ਨਾਮ ਜਪ ਰਿਹਾ ਅਤੇ ਆਨੰਦ ਵਿੱਚ ਸੁਖੀ ਹੈ। ਇਸ ਲਈ ਸਤਸੰਗੇ ਇਹ ਅੰਨੇ ਲੋਕਾਂ ਨੂੰ ਸਮਝ ਨਹੀਂ ਆਉਂਦੀ, ਜਿਨ੍ਹਾਂ ਨੂੰ ਆ ਗਈ ਉਹ ਹਰੇਕ ਥਾਂ 'ਤੇ ਜੋਤ ਵੇਖ ਲੈਂਦੇ ਨੇ, ਜੋਤ ਰਹੀ ਸਭ ਆਏ, ਸਾਰੇ ਥਾਵਾਂ 'ਤੇ ਪਰਮਾਤਮਾ ਦੀ ਜੋਤ ਆਈ ਹੋਈ ਦਿਸ ਜਾਂਦੀ ਹੈ। ਇਹੋ ਜੀਉ ਸਦਾ ਮੁਕਤ ਹੈ ਸਹਿਜੇ ਰਹਿਆ ਸਮਾਏ, ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ, ਇਹ ਜੀਵ ਆਤਮਾ ਮੁਕਤ ਹੋ ਜਾਂਦੀ ਹੈ, ਫਿਰ ਸਹਿਜੇ ਰਹਿਆ ਸਮਾਏ, ਉਹ ਜੀਵ ਆਤਮਾ ਸਹਿਜੇ ਹੀ ਪ੍ਰਭੂ ਵਿੱਚ ਸਮਾਈ ਰਹਿੰਦੀ ਹੈ, ਪਰਮਾਤਮਾ ਵਿੱਚ, ਵਾਹਿਗੁਰੂ ਵਿੱਚ ਅਭੇਦ ਰਹਿੰਦੀ। ਪਿਆਰਿਓ, 7 ਜੂਨ ਦੇ ਦਿਨ ਭਾਰਤੀ ਫੌਜ ਜਿਹੜੀ ਸੀ, ਇਹਨਾਂ ਨੇ ਬਹੁਤ ਅੱਤਿਆਚਾਰ ਅਤੇ ਜ਼ੁਲਮ ਕੀਤੇ, ਇਕੱਲੇ ਇਕੱਲੇ ਕਮਰੇ 'ਚ ਜਾ ਕੇ ਬਹੁਤ ਭਾਰੀ ਨੁਕਸਾਨ ਕੀਤਾ। ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਇੰਟਰਵਿਊ ਪਈਆਂ, ਜੇ ਉਹਨਾਂ ਨੂੰ ਸੁਣੀਏ ਅਤੇ ਗੌਰ ਫਰਮਾਈਏ, ਅਤੇ ਸਤਸੰਗੀ ਬਹੁਤ ਅੱਤਿਆਚਾਰ ਹੋਏ। ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਅਸੀਂ ਸ਼ਹੀਦੀ ਪੁਰਬ 'ਤੇ 3 ਤਰੀਕ ਨੂੰ ਆਏ ਸੀ, ਸੰਗਤ ਦੱਸ ਰਹੀ ਹੈ। ਕਹਿੰਦੇ ਸਾਨੂੰ ਕਿਸੇ ਨੇ ਰੋਕਿਆ ਨਹੀਂ, ਨਾਕੇ ਲੱਗੇ ਹੋਏ ਥਾਂ ਥਾਂ 'ਤੇ, ਪੁਲਾਂ 'ਤੇ, ਅੰਦਰ ਆਉਣ ਤੋਂ ਨਹੀਂ ਰੋਕਿਆ, ਬਾਹਰ ਜਾਣ ਤੋਂ ਰੋਕ ਰਹੇ ਸੀ। ਕੋਈ ਬਾਹਰ ਜਾਂਦਾ ਸੀ ਦਰਬਾਰ ਸਾਹਿਬ ਤੋਂ ਰੋਕ ਰਹੇ ਸੀ, ਅੰਦਰੇ ਰਹੋ। ਕਹਿੰਦੇ ਗੋਲੀਬਾਰੀ ਸ਼ੁਰੂ ਹੋ ਗਈ, ਅਸੀਂ ਦੀਵਾਨ ਹਾਲ ਦੇ ਵਿੱਚ ਖੁੱਲ੍ਹੇ ਦੇ ਵਿੱਚ ਅੰਦਰ ਪਏ ਸੀ ਲੰਮੇ, ਉੱਥੇ ਤੜਾ ਤਾੜ ਗੋਲੀਆਂ ਅੰਦਰ ਆਉਣ ਲੱਗੀਆਂ ਸੀ, ਉੱਠ ਕੇ ਸਰਾਂ ਚਲੇ ਗਏ, ਕੁਝ ਵਿਅਕਤੀ ਸਾਡੇ ਮਾਰੇ ਗਏ। ਸਰਾਂ ਦੀ ਦੂਜੀ ਮੰਜ਼ਿਲ 'ਤੇ ਕਹਿੰਦੇ ਅਸੀਂ ਕਮਰਾ ਲਿਆ, ਉੱਥੇ ਵੜ ਗਏ, ਜਿੰਨੇ ਕੁ ਵੜੇ ਗਏ, ਕੁਛ ਦੂਜਿਆਂ 'ਚ, ਕੁਛ ਤੀਜੀਆਂ ਕਮਰੇ 'ਚ, 54-55 ਕਹਿੰਦੇ ਜੀ ਸਾਡੇ ਪਿੰਡ ਦੇ ਆਏ ਸੀ। ਕਹਿੰਦੇ ਰਾਤ ਦਾ ਸਮਾਂ ਹੋਇਆ ਅਤੇ ਫੌਜ ਅੰਦਰ ਦਾਖਲ ਹੋ ਗਈ ਸਰਾਵਾਂ ਦੇ ਵਿੱਚ, ਰਾਤ ਨੂੰ 6 ਤਰੀਕ ਨੂੰ, 5 ਤਰੀਕ ਦੀ ਰਾਤ ਨੂੰ। ਕਹਿੰਦੇ ਉਹਨਾਂ ਨੇ ਆ ਕੇ ਅਤੇ ਮਸ਼ੀਨ ਗੰਨਾਂ ਫਿੱਟ ਕਰ ਲਈਆਂ ਅਤੇ ਗੋਲੀਬਾਰੀ ਕਰਨ ਲੱਗ ਪਿਆ, ਅਸੀਂ ਦੜ ਗਏ। ਕਹਿੰਦੇ ਇੱਕ ਸਾਡੇ ਨਾਲ ਇੱਕ ਛੋਟਾ ਜਿਹਾ ਬੱਚਾ ਸੀ, ਰੋਵੇ,
ਬਿਜਲੀ ਨਹੀਂ ਸੀ, ਗਰਮੀ ਬੜੀ ਸੀ, ਹੁੰਮਸ ਸੀ। ਅਤੇ ਕਹਿੰਦੇ ਇੱਕ ਨਾਲ ਦਾ ਬੰਦਾ ਕਹਿੰਦੇ ਉਹਨੂੰ ਚੁੱਪ ਕਰਾਓ। ਕਹਿੰਦੇ ਨਿਆਣਾ ਹੁਣ ਕੀ ਕਰੀਏ, ਮੂੰਹ ਦੇ ਅੱਗੇ ਹੱਥ ਤੇ ਦਿਨ ਰਹੇ। ਉਹ ਕਹਿੰਦਾ ਕਿਰਪਾਨ ਵੱਡੀ ਦਿਓ ਮੈਂ ਮਾਰਦਾ ਉਹਨੂੰ। ਕਹਿੰਦੇ ਉਹਨੂੰ ਕਿਰਪਾਨ ਦੇ ਦਿੱਤੀ ਅਤੇ ਉਹਨੇ ਜ਼ੋਰ ਦੀ ਚੁੱਕੀ ਉੱਤੇ ਕਿਰਪਾਨ, ਕਹਿੰਦਾ ਮਾਰ ਕੇ ਨਿਆਣਾ ਮਾਰ ਦੀਏ, ਇਹ ਰੋਂਦਾ ਅਤੇ ਫੌਜ ਨੂੰ ਪਤਾ ਲੱਗ ਗਿਆ ਸਾਨੂੰ ਮਾਰ ਦੇਗੀ, ਛੋਟਾ ਜਿਹਾ ਬੱਚਾ ਵਿਚਾਰਾ। ਕਹਿੰਦੇ ਉਹ ਵਿਅਕਤੀ ਕਹੇ ਕਿ ਇਹਨੂੰ ਮਾਰ ਦੀਏ, ਜੇ ਤਾਂ ਅਸੀਂ ਮਾਰੇ ਜਾਵਾਂਗੇ। ਕਹਿੰਦੇ ਹਾਰ ਕੇ ਅਸੀਂ ਕਿਰਪਾਨ ਦੇ ਦੀ, ਲੈ ਭਰਾਵਾ ਮਾਰ ਲਾ। ਕਹਿੰਦੇ ਉਹ ਕਿਰਪਾਨ ਮਾਰ ਲਿਆ, ਇੱਕ ਨੇ ਫੜ ਲਿਆ ਉਹਨੂੰ। ਅਤੇ ਕਹਿੰਦੇ ਕੁਛ ਸਮੇਂ ਬਾਅਦ ਫੌਜ ਆ ਗਈ ਉਤਲੀ ਮੰਜ਼ਿਲ 'ਤੇ, ਉਹਨਾਂ ਨੇ ਆ ਕੇ ਕੱਚ ਭੰਨ ਕੇ ਅੰਦਰ ਗਰਨੇਡ ਛੁੱਟ ਦਿੱਤਾ। ਗਰਨੇਡ ਚੱਲਿਆ ਕਮਰੇ ਦੇ ਵਿੱਚ ਸਤਸੰਗੀਓ, ਅਤੇ ਕਈਆਂ ਨੂੰ ਮਾਰ ਗਿਆ ਅਤੇ ਕਈਆਂ ਨੂੰ ਜ਼ਖਮੀ ਕਰ ਗਿਆ। ਪਰ ਉਹ ਵਿਚਾਰ ਕਹਿੰਦੇ ਜਦੋਂ ਅਗਲੇ ਦਿਨ ਅਸੀਂ ਵੇਖਿਆ ਦਿਨ ਚੜ੍ਹਿਆ ਅਤੇ ਉਹੀ ਵਿਅਕਤੀ ਜਿਹੜਾ ਕਿਰਪਾਨ ਮਾਰਦਾ ਸੀ ਮਰਿਆ ਪਿਆ। ਮਤਲਬ ਮੌਤ ਜਦੋਂ ਆਉਣੀ ਆਈ ਜਾਣੀ ਪਿਆਰਿਓ। ਫਿਰ ਕਹਿੰਦੇ ਅਸੀਂ ਜ਼ਖਮੀ ਹਾਲਤ ਦੇ ਵਿੱਚ, ਮੰਦੇ ਹਾਲ, ਕੋਈ ਸਾਡੇ ਜੀਅ ਮਰ ਗਏ, ਛੋਟੇ ਛੋਟੇ ਬੱਚੇ ਫੜੇ ਗਏ, ਨਾ ਪਾਣੀ ਨਾ ਧਾਣੀ ਨਾ ਕੁਛ, ਜ਼ਖਮੀਆਂ ਦਾ ਕੋਈ ਇਲਾਜ ਨਹੀਂ। ਉੱਧਰ ਟਰਾਂਸਮੀਟਰ ਲਾ ਕੇ ਇਹਨਾਂ ਲਾ ਦਿੱਤਾ। ਪਹਿਲਾਂ ਮੰਗ ਕਰਦੇ ਰਹੇ ਸੀ, ਇਹ ਵੀ ਇੱਕ ਮੰਗ ਸੀ ਕਿ ਦਰਬਾਰ ਸਾਹਿਬ ਦਾ ਸਿੱਧਾ ਕੀਰਤਨ ਪ੍ਰਸਾਰਣ ਚੱਲੇ। ਮੰਗ ਮੰਨੀ ਨਹੀਂ ਗਈ। ਹਮਲਾ ਦਰਬਾਰ ਸਾਹਿਬ 'ਤੇ ਕਰਕੇ, ਸਾਰਾ ਕੁਛ ਕਰਕੇ, 7 ਤਰੀਕ ਨੂੰ ਟਰਾਂਸਮੀਟਰ ਲਾ ਕੇ ਛੋਟਾ ਜਿਹਾ ਲਿਆ ਕੇ ਬਖਸ਼ਾ ਜਿਹਾ ਰੱਖ ਦਿੱਤਾ। ਉੱਥੋਂ ਜਲੰਧਰ ਰੇਡੀਓ ਸਟੇਸ਼ਨ ਤੋਂ ਕੀਰਤਨ ਸ਼ੁਰੂ ਕਰ ਦਿੱਤਾ। ਅਸੀਂ ਆਪ ਸੁਣਿਆ ਕੀਰਤਨ 7 ਜੂਨ ਦਾ, 17-18 ਗੋਲੀਆਂ ਦੀ ਆਵਾਜ਼ ਵਿੱਚ ਅਸੀਂ ਗਿਣੀ। ਆਸਾ ਜੀ ਦੀ ਵਾਰ ਦੇ ਵਿੱਚ ਅਜੇ ਵੀ ਗੋਲੀ ਦਰਬਾਰ ਸਾਹਿਬ ਚੱਲ ਰਹੀ ਸੀ 7 ਜੂਨ ਨੂੰ ਵੀ। ਕੁਝ ਕੁਝ ਮੋਰਚਿਆਂ 'ਚੋਂ ਅਜੇ ਵੀ ਫਾਇਰਿੰਗ ਹੋ ਰਹੀ ਸੀ। ਅਤੇ ਬੇਨਤੀ ਕਰਦੇ 9 ਤਰੀਕ ਤੱਕ, 8 ਨੂੰ ਜੈਲਾ ਆਉਂਦਾ ਹੈ ਰਾਸ਼ਟਰਪਤੀ, ਉਹਦੇ ਗੋਲੀ ਮਾਰੀ ਗਈ, ਉਹ ਤੋਂ ਬਚ ਗਿਆ, ਉਹਦੇ ਨਾਲ ਇੱਕ ਅਫਸਰ ਸੀ ਮਾਰਿਆ ਗਿਆ। ਉਹਨਾਂ ਨੇ ਫਿਰ ਇੱਧਰ ਉੱਧਰ ਪਤਾ ਕੀਤਾ ਕਿੱਥੇ ਹੈ, ਅਤੇ ਜਿਹੜੇ ਰਾਮ ਗੜੀਆਂ ਦੇ ਬੁੰਗੇ ਨੇ ਬੜੇ ਬੜੇ ਉੱਚੇ, ਉਹਨਾਂ ਦੇ ਥੱਲੇ ਬੇਸਮੈਂਟਾਂ ਨੇ ਬਹੁਤ ਡੂੰਘੀ ਆ, ਉਹਦੇ 'ਚ ਜਥੇਦਾਰ ਭਾਈ ਰਾਮ ਸਿੰਘ ਜੀ ਚਲੱਦੇ ਵਾਲੇ ਅਤੇ ਭਾਈ ਮੇਜਰ ਸਿੰਘ ਨਾਗੋ ਕੇ ਕੁਝ ਹੋਰ ਸਿੰਘ ਸੀ। ਉਹ ਫਿਰ ਮੁਕਾਬਲਾ ਕਰਦਿਆਂ ਕਰਦਿਆਂ ਕਈ ਘੰਟੇ ਮੁਕਾਬਲਾ ਉਹਨਾਂ ਕੀਤਾ, ਅਤੇ ਫਿਰ 9 ਜੂਨ ਨੂੰ ਉਹ ਸ਼ਹੀਦ ਹੋਏ। ਮਤਲਬ ਇਹ 1 ਜੂਨ ਤੋਂ ਲੈ ਕੇ ਅਤੇ 9 ਜੂਨ ਤੱਕ ਉੱਥੇ ਜੰਗ ਚੱਲਦੀ ਰਹੀ ਪਿਆਰਿਓ। ਫਿਰ ਵੱਖ ਵੱਖ ਸਰੀਰਾਂ ਨੂੰ ਚੁੱਕਿਆ ਗਿਆ, ਜਿਹੜੇ ਮੇਨ ਸਰੀਰ ਸੀ ਉਹਨੂੰ ਫੌਜ ਨੇ ਚੁੱਕ ਲਿਆ, ਆਪਣੇ ਸਿਪਾਹੀ ਮਰੇ ਹੋਏ ਉਹ ਵੀ ਲੈ ਗਈ, ਜ਼ਖਮੀਆਂ ਨੂੰ ਲੈ ਗਈ। ਆਮ ਜਿਹੜੇ ਮਰੇ ਹੋਏ ਲੋਕ ਸੀ, ਆਮ ਸੰਗਤ ਸ਼ਹੀਦ ਹੋਈ ਸੀ, ਉਹਨਾਂ ਨੂੰ ਕਾਰਪੋਰੇਸ਼ਨ ਦੀਆਂ ਗੰਦੀਆਂ ਗੱਡੀਆਂ 'ਚ ਉਹਨਾਂ ਦੀਆਂ ਸਰੀਰ ਰੱਖ ਰੱਖ ਕੇ, ਲੱਕੜਾਂ ਸੁੱਟ ਸੁੱਟ ਕੇ, ਪੈਟਰੋਲ ਪਾ ਪਾ ਕੇ 100-150 ਇੱਕ ਥਾਂ ਦੇ ਉੱਤੇ ਸੰਸਕਾਰ ਕਰ ਦਿੱਤੇ ਗਏ। ਨਾ ਉਹਨਾਂ ਦੇ ਕਿਸੇ ਨੂੰ ਸਰਟੀਫਿਕੇਟ ਦਿੱਤੇ, ਨਾ ਉਹਨਾਂ ਨੂੰ ਕੁਛ ਦਿੱਤਾ ਗਿਆ। ਧੱਕੇ ਧੁੱਕੇ ਖਾ ਕੇ ਘਰਾਂ 'ਚ ਲੋਕ ਬਹਿ ਗਏ। ਬੜਾ ਪਿਆਰੇ ਅੱਤਿਆਚਾਰ ਅਤੇ ਜ਼ੁਲਮ ਹੋਇਆ। ਸੋ ਗੁਰੂ ਜੀ ਮਿਹਰ ਕਰਦੇ ਨੇ, ਇਹੋ ਜੀਓ ਸਦਾ ਮੁਕਤ ਹੈ, ਸਹਿਜੇ ਰਹਿਆ ਸਮਾਏ, ਸਹਿਜੇ ਹੀ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ। ਪੌੜੀ ਗੁਜਰੀ ਕੀ ਵਾਰ ਪਹਿਲੀ, ਔਰ ਪੌੜੀ ਉਚਾਰਨ ਕਰਦੇ ਹਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ। ਪ੍ਰਭ ਸੰਸਾਰ ਉਪਾਏ ਕੈ ਵਾਸੇ ਆਪਣਿਆਂ ਕੀਤਾ। ਪਰਮਾਤਮਾ ਨੇ ਇਹ ਸੰਸਾਰ ਪੈਦਾ ਕੀਤਾ ਅਤੇ ਕਰਕੇ ਇਹਨੂੰ ਆਪਣੇ ਵੱਸ 'ਚ ਕਰ ਲਿਆ। ਜਿੰਨੇ ਆਪਾਂ ਜੀ ਹਾਂ ਸਾਰੇ ਵਾਹਿਗੁਰੂ ਦੇ ਵੱਸ ਵਿੱਚ, ਸੂਰਜ ਚੰਦ ਧਰਤੀ ਆਕਾਸ਼ ਪਤਾਲ ਇਹ ਸਾਰਾ ਕੁਛ ਵਾਹਿਗੁਰੂ ਦੇ ਵੱਸ ਵਿੱਚ ਹੈ। ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮੀਤਾ, ਗਿਣਤੀਆਂ ਮਿਣਤੀਆਂ ਕਰਨ ਨਾਲ ਪਰਮਾਤਮਾ ਨਹੀਂ ਮਿਲਦਾ। ਇੰਨੇ ਮੈਂ ਦਾਨ ਕਰ ਲਏ, ਇੰਨੇ ਪੁੰਨ ਕਰ ਲਏ, ਇੰਨੀਆਂ ਤੀਰਥਾਂ ਦੀ ਯਾਤਰਾ ਕਰ ਲਈ, ਇੰਨੀਆਂ ਮੱਸਿਆ ਨਹਾ ਲਈਆਂ, ਇੰਨੀ ਮੈਂ ਸੇਵਾ ਕਰ ਲਈ, ਇੰਨਾ ਦਾਨ ਕਰ ਲਿਆ, ਇੰਨਾ ਪੁੰਨ ਕਰ ਲਿਆ। ਗਿਣਤੀਆਂ ਦੇ ਨਾਲ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨਹੀਂ ਮਿਲਦਾ ਪਿਆਰਿਓ। ਉਹ ਮਿਲਦਾ ਹੈ ਵਾਹਿਗੁਰੂ ਪ੍ਰੇਮਾ ਭਗਤੀ ਦੇ ਨਾਲ। ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮੀਤਾ, ਇਹ ਜੀਵ ਦੁਬਧਾ ਵਿੱਚ ਪਰਦਾ ਫਿਰ ਰਿਹਾ, ਦੁਬਧਾ ਵਿੱਚ ਪਿਆ ਹੋਇਆ ਕਿ ਇੰਨੇ ਮੈਂ ਦਾਨ ਕਰ ਲਵਾਂ ਸ਼ਾਇਦ ਰੱਬ ਮਿਲ ਪਵੇ, ਇੰਨਾ ਮੈਂ ਆਹ ਕਰ ਲਵਾਂ ਸ਼ਾਇਦ ਰੱਬ ਮਿਲ ਪਵੇ। ਪਰਮਾਤਮਾ ਮਿਲਦਾ ਹੈ ਪ੍ਰੇਮ ਭਗਤੀ ਦੇ ਨਾਲ। ਸਤਿਗੁਰ ਮਿਲਿਆ ਜੀਵ ਤਮਰੈ ਬੁਝ ਸੱਚ ਸਮੀਤਾ,
ਗੁਰੂ ਅਮਰਦਾਸ ਜੀ ਫਰਮਾਉਂਦੇ ਸਤਿਗੁਰ ਮਿਲੇ ਹੈ, ਜੇ ਪੂਰਾ ਗੁਰੂ ਮਿਲ ਜਾਏ। ਜੀਵਤ ਮਰੇ ਦਾ ਅਰਥ ਹੈ ਜੀਵਤ ਭਾਵ ਤੋਂ ਜੀਵ ਮਰ ਜਾਏ, ਇਹਦਾ ਅਰਥ ਹੈ ਹੋਮੇ ਤੋਂ ਮਰ ਜਾਏ। ਹੋਮੇ ਅਹੰਕਾਰ ਛੱਡ ਦੇਵੇ, ਗੁਰੂ ਕੀ ਬਾਣੀ ਪੜ੍ਹੇ, ਗੁਰੂ ਕੇ ਬਚਨ ਮੰਨੇ, ਗੁਰੂ ਦੀ ਸੇਵਾ ਅਨੁਸਾਰ ਚੱਲੇ, ਫਿਰ ਪਿਆਰੇ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ। ਗੁਰੂ ਕਿਰਪਾ ਕਰੇ ਤਾਂ, ਅਤੇ ਗੁਰੂ ਕਿਰਪਾ ਕਰੇ ਅਤੇ ਜੀਵਤ ਮਰੇ, ਜੀਵਤ ਭਾਵ ਤੋਂ ਮਰ ਜਾਏ, ਅਤੇ ਫਿਰ ਬੁੱਝ ਸੱਚ ਸਮੀਤਾ ਪਰਮਾਤਮਾ ਨੂੰ ਸਮਝ ਕੇ, ਉਹਦੇ ਹੁਕਮ ਨੂੰ ਸਮਝ ਕੇ, ਫਿਰ ਇਹ ਜੀਵ ਸੱਚ ਵਿੱਚ ਸਮਾ ਜਾਂਦਾ, ਸੱਚ ਵਿੱਚ ਅਭੇਦ ਹੋ ਜਾਂਦਾ, ਨਿਰੰਕਾਰ ਨਾਲ ਇੱਕਮਿਕ ਹੋ ਜਾਂਦਾ। ਸ਼ਹੀਦੀ ਤੋਂ ਕੁਛ ਕੁ ਦਿਨ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਭਰਾ ਭਾਈ ਮਹਾਦੇਵ ਜੀ ਨੂੰ ਮਿਲਣ ਵਾਸਤੇ ਗਏ। ਵੱਡਾ ਹੈ ਪ੍ਰਿਥੀ ਚੰਦ।

ਸੱਚਖੰਡ ਨੂੰ ਚਲੇ ਜਾਣਾ ਹੈ। ਮਹਾਂਦੇਵ ਜੀ ਕਹਿੰਦੇ ਮਹਾਰਾਜ ਫਿਰ ਤੁਹਾਡੇ ਚਰਨਾਂ ਵਿੱਚ ਹੀ ਮੇਰਾ ਸਰੀਰ ਛੁੱਟੇ। ਕੁਝ ਦਿਨ ਬਾਅਦ ਬਾਬਾ ਮਹਾਂਦੇਵ ਜੀ ਗੁਰੂ ਅਰਜਨ ਦੇਵ ਦੇ ਵੱਡੇ ਭਰਾ ਸੋ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਬੈਠੇ ਸੀ। ਮਹਾਰਾਜ ਕਹਿੰਦੇ ਕਿ ਧਿਆਨ ਧਰੋ ਵਾਹਿਗੁਰੂ ਦਾ, ਜਪਜੀ ਸਾਹਿਬ ਦਾ ਪਾਠ ਕਰੋ, ਬਾਬਾ ਜੀ ਸਮਾਂ ਆ ਗਿਆ ਤੁਹਾਡਾ। ਸੋ ਜਪਜੀ ਸਾਹਿਬ ਦਾ ਪਾਠ ਕੀਤਾ, ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਬਾਬਾ ਮਹਾਂਦੇਵ ਜੀ ਸਤਸੰਗੀ ਉੱਥੇ ਹੀ ਕੱਪੜਾ ਲਿਆ, ਮੂੰਹ ਦੇ ਸਰੀਰ 'ਤੇ ਆ ਗਏ। ਤਿੰਨਾਂ ਦਾ ਸੰਸਕਾਰ ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਨੇ ਹੱਥੀਂ ਕੀਤਾ ਆਪਣੇ ਵੱਡੇ ਵੀਰ ਦਾ। ਪਰਮਾਤਮਾ ਵਿੱਚ ਸਮਾ ਗਏ, ਵਾਹਿਗੁਰੂ ਵਿੱਚ ਭੇਦ ਹੋ ਗਏ, ਹਉਮੈ ਭਾਵ ਤੋਂ ਅਹੰਕਾਰ ਤੋਂ ਉੱਚੇ ਉੱਠ ਗਏ। ਸਤਿਗੁਰ ਮਿਲਿਆ ਜੀਵਤ ਮਰੇ ਬੁੱਝ ਸੱਚ ਸਮੀਤਾ, ਸਮਝ ਕੇ ਗੁਰੂ ਦੇ ਹੁਕਮ ਨੂੰ ਸੱਚ ਵਿੱਚ ਸਮਾ ਜਾਂਦੇ ਵਾਹਿਗੁਰੂ ਦੇ ਪਿਆਰੇ। ਸਬਦੇ ਹਉਮੈ ਖੋਈਐ ਹਰ ਮੇਰ ਮਿਲੀਤਾ। ਸ਼ਬਦੇ ਹੋਮੇ ਖੋਈਏ ਦਾ ਅਰਥ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼। ਸ਼ਬਦ ਦੇ ਤਿੰਨ ਅਰਥ ਹੁੰਦੇ ਭਾਈ, ਸ਼ਬਦ ਦਾ ਅਰਥ ਨਾਮ ਵੀ ਹੈ, ਸ਼ਬਦ ਦਾ ਅਰਥ ਬਾਣੀ ਵੀ ਹੈ, ਸ਼ਬਦ ਦਾ ਅਰਥ ਉਪਦੇਸ਼ ਵੀ ਹੈ, ਗੁਰੂ ਦਾ ਉਪਦੇਸ਼। ਸੋ ਇਸ ਲਈ ਸ਼ਬਦੇ ਹੋਮੇ ਖੋਈਏ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਬਾਣੀ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਦਿੱਤੇ ਨਾਮ ਦੇ ਦੁਆਰਾ ਹੋਮੇ ਖੋਈਏ, ਜਿਹੜੀ ਹੋਮੇ ਹੈ ਇਹ ਨਾਸ ਹੋ ਜਾਂਦੀ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਵਾਹਿਗੁਰੂ ਗੁਰਮੰਤਰ ਹੈ ਇਹਨੂੰ ਜਪਣ ਨਾਲ ਹੋਮੇ ਦਾ ਨਾਸ ਹੁੰਦਾ ਭਾਈ। ਹਰ ਮੇਲ ਮਿਲੀਤਾ, ਫਿਰ ਜਿਹੜਾ ਜੀਵ ਹੈ ਵਾਹਿਗੁਰੂ ਦੇ ਮੇਲ ਵਿੱਚ ਮਿਲ ਜਾਂਦਾ, ਪਰਮਾਤਮਾ ਨਾਲ ਅਭੇਦ ਹੋ ਜਾਂਦਾ, ਵਾਹਿਗੁਰੂ ਨਾਲ ਇੱਕ ਮਿਕ ਹੋ ਜਾਂਦਾ। ਸਤਸੰਗੀਓ, ਸਭ ਕਿਛ ਜਾਣੈ ਕਰੇ ਆਪ ਆਪੇ ਬਿਗਸੀਤਾ। ਸਾਹਿਬ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਚੌਥੀ ਪੌੜੀ ਦੀ ਸਮਾਪਤੀ 'ਤੇ ਮਿਹਰ ਕਰਦੇ ਆ, ਸਭ ਕਿਛ ਜਾਣੇ ਕਰੇ ਆਪ, ਸਾਰਾ ਕੁਛ ਜਾਣਦਾ ਵਾਹਿਗੁਰੂ ਅਤੇ ਕਰਦਾ ਵੀ ਆਪ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ, ਕਰਨ ਕਾਰਨ ਹਾਰ ਵਾਹਿਗੁਰੂ ਹੀ ਹੈ, ਪਰਮੇਸ਼ੁਰ ਹੀ ਹੈ। ਮਾਨੁੱਖ ਕਹਿ ਕਿਛ ਨਾਹੀਂ ਹਾਥ, ਕਰਨ ਕਰਾਵਣ ਹਾਰ ਵਾਹਿਗੁਰੂ ਹੀ ਹੈ, ਬੰਦੇ ਦੇ ਹੱਥ ਵਿੱਚ ਕੁਛ ਨਹੀਂ ਪਾਈ। ਇਸ ਲਈ ਸਭ ਕੁਛ ਜਾਣੈ ਕਰੇ ਆਪ, ਸਾਰਾ ਕੁਛ ਜਾਣਦਾ ਵਾਹਿਗੁਰੂ ਅਤੇ ਆਪ ਹੀ ਸਾਰਾ ਕੁਛ ਕਰ ਰਿਹਾ। ਤੱਤੀ ਤਵੀ 'ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ, ਸਾਈਂ ਮੀਆਂ ਮੀਰ ਜੀ ਆ ਗਏ। ਇਹਨਾਂ ਦਾ ਪਿਆਰ ਆਪਸ ਵਿੱਚ ਬਣਿਆ ਸੀ ਜਦੋਂ ਗੁਰੂ ਅਰਜਨ ਦੇਵ ਜੀ 17 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਦੀ ਆਗਿਆ ਮੰਨ ਕੇ, ਮਾਂ ਧੰਨ ਮਾਤਾ ਬੀਬੀ ਭਾਨੀ ਜੀ ਦੀ ਆਗਿਆ ਲੈ ਕੇ ਲਾਹੌਰ ਨੂੰ ਚੱਲੇ। ਮਾਂ ਮੈਨੂੰ ਕੋਈ ਸਿੱਖਿਆ ਦਿਓ। ਉਸ ਵੇਲੇ ਧੰਨ ਮਾਤਾ ਬੀਬੀ ਭਾਨੀ ਜੀ ਨੇ ਸਿੱਖਿਆ ਦਿੱਤੀ, ਉਸ ਨੂੰ ਗੁਰੂ ਅਰਜਨ ਦੇਵ ਜੀ ਨੇ ਬਾਣੀ 'ਚ ਦਰਜ ਕੀਤਾ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ। ਇਸੇ ਸ਼ਬਦ ਦੇ ਪਿੱਛੇ ਜਾ ਕੇ ਕਿਹਾ, ਸੰਤ ਸੰਗ ਤੇਰੀ ਪ੍ਰੀਤ, ਤੈਨੂੰ ਰੱਬ ਨਾ ਭੁੱਲੇ ਪੁੱਤ, ਤੈਨੂੰ ਤੇਰੀ ਸੰਤਾ ਰੱਬ ਦੇ ਪਿਆਰਿਆਂ ਨਾਲ ਪ੍ਰੀਤ ਬਣੀ ਰਵੇ। ਮਾਤਾ ਜੀ ਦੀ ਆਗਿਆ ਲੈ ਕੇ ਗੁਰੂ ਅਰਜਨ ਦੇਵ ਜੀ ਲਾਹੌਰ ਗਏ, ਉੱਥੇ ਬੇਅੰਤ ਕਾਰਜ ਕੀਤੇ, ਸਾਈਂ ਮੀਆਂ ਮੀਰ ਜੀ ਨਾਲ ਆਪ ਜੀ ਦੀ ਦੋਸਤੀ ਪ੍ਰੇਮ ਬਣ ਗਿਆ ਔਰ ਸਾਰੀ ਉਮਰ ਨਿਭਿਆ। ਸਾਈਂ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਸਾਹਿਬ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ ਉਦੋਂ ਵੀ ਸੱਦਿਆ। ਇਸ ਲਈ ਸਾਈਂ ਮੀਆਂ ਮੀਰ ਜੀ ਜਿਹੜੇ ਸੀ ਇਹ ਗੁਰੂ ਅਰਜਨ ਦੇਵ ਦੇ ਅਤਿਅੰਤ ਪਿਆਰੇ ਗੁਰਸਿੱਖ ਹੋਏ ਨੇ ਸਤਸੰਗੀਓ। ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੇਲੇ ਜਦੋਂ ਤੱਤੀ ਤਵੀ 'ਤੇ ਬੈਠੇ ਸਾਈਂ ਜੀ ਆ ਗਏ, ਕਹਿੰਦੇ ਮਹਾਰਾਜ ਮੈਨੂੰ ਆਗਿਆ ਦਿਓ ਲਾਹੌਰ ਅਤੇ ਦਿੱਲੀ ਨੂੰ ਮੈਂ ਮਹਾਰਾਜ ਨਾਸ ਕਰਦੇ ਹਾਂ, ਜਿਹੜੇ ਜੀਵ ਅਤੇ ਜਿਹੜੇ ਜੀ ਜ਼ੁਲਮ ਕਰ ਰਹੇ ਨੇ ਨਾਸ ਕਰਦੇ ਹਾਂ। ਗੁਰੂ ਜੀ ਕਹਿੰਦੇ ਸਾਈਂ ਜੀ ਸਾਰਿਆਂ 'ਚ ਵਾਹਿਗੁਰੂ ਹੈ, ਹਰੇਕ ਅੰਦਰ ਪਰਮਾਤਮਾ ਰਹਿ ਰਿਹਾ, ਸਾਡੀ ਖੇਡ ਹੈ, ਤੁਸੀਂ ਸਾਡੀ ਖੇਡ 'ਚ ਨਾ ਆਓ, ਇਹ ਸਾਡੀ ਆਪਣੀ ਵਰਤਾਈ ਹੋਈ ਖੇਡ ਹੈ ਸਾਰੀ, ਅਤੇ ਇਸ ਖੇਡ ਦੇ ਵਿੱਚ ਤੁਸੀਂ ਨਾ ਆਓ, ਆਪਣਾ ਅੱਲਾ ਅੱਲਾ ਖੁਦਾ ਖੁਦਾ ਕਰੋ। ਅਤੇ ਗੁਰੂ ਜੀ ਫਰਮਾਉਂਦੇ ਸਭ ਕੁਛ ਜਾਣੇ ਕਰੇ ਆਪ, ਸਾਰਾ ਕੁਛ ਜਾਣਦਾ ਵਾਹਿਗੁਰੂ, ਆਪ ਹੀ ਕਰਦਾ ਸਾਰਾ ਕੁਛ, ਆਪੇ ਬਿਗਸੀਤਾ, ਆਪੇ ਆਪਣੇ ਕੀਤੇ ਨੂੰ ਵੇਖ ਵੇਖ ਕੇ ਵਾਹਿਗੁਰੂ ਬਿਗਸੀਤਾ ਖੁਸ਼ ਹੋ ਰਿਹਾ, ਬਿਗਸ ਰਿਹਾ, ਆਨੰਦਿਤ ਹੋ ਰਿਹਾ ਵਾਹਿਗੁਰੂ। ਸਤਿਗੁਰ ਕਿਰਪਾ ਕਰਨ, ਨਾਮ ਦਾਨ ਬਖਸ਼ਣ, ਸੇਵਾ ਸਿਮਰਨ ਦੀ ਮਾਰੇ ਦਾਤ ਬਖਸ਼ਣ। ਗੁਰੂ ਕੇ ਲੜ ਲੱਗੋ, ਸੰਗਤ ਕਰੋ, ਬਾਣੀ ਪੜ੍ਹੋ, ਹੋਮੇ ਤੋਂ ਛੁਟਕਾਰਾ ਹੋ ਜਾਏਗਾ ਅਤੇ ਮੁਕਤੀ ਜਿਹੜੀ ਹੈ ਪਿਆਰੇ ਹੋਏ ਆਸਾਨ ਮਿਲ ਜਾਂਦੀ ਹੈ।
ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ।

ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਧੁਰ ਕਰਮ ਪਾਇਆ ਤੁਰਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ।

एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवें प्रथम भगवती सिमर कै गुरु नानक लई त्याए फिरंगद गुरु ते अमरदास रामदास हुई सहाय अर्जन हर गोबिंद नाम सिमरऊ श्री हर राय श्री हर कृष्ण त्याई है जिस डिठे सब दुख जाए तेग बहादुर सिमरिया करुणा निध्यावे ताए सब थाई हुए सहाय दसवें पातशाह श्री गुरु गोबिंद सिंह साहिब जी सब थाई हुए सहाय दसा पातशाहिया की जोत साहिब श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौं साहिबजादियां चालियां मुक्तियां हठियां जपियां तपियां जिन्हां नाम जपिया वंड छकिया देग चलाई तेगवाई देख के अंडट किया तिना प्यारियां सजियारियां की कमाई का ध्यान करके बोलो जी ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰ ਛੇ ਰਿਆਏ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਤੁਸੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤੇਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦਾ ਚੜ੍ਹਦੀ ਕਰਦਾਤਾ ਬਖਸ਼ਣੀਆਂ ਭਾਈ ਜਗਤਾਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸੁੱਖ ਸ਼ਾਂਤੀ ਅਰਦਾਸ ਬੇਨਤੀ ਹੈ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖ ਚੜ੍ਹਦੀ ਕਲਾ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜਵਰਤਾਉਂਦੀ ਅੱਗੇ ਬਖਸ਼ੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈ ਦ੍ਰਿਸ਼ਟ ਸ਼ੁਭ ਕਰਾਏ।

ਅਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਗੁਰਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਦੀਵਾਨਾਂ 'ਚ ਹਾਜ਼ਰੀ ਭਰੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਜਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ ਨਿੱਤੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ।

do start.

0: ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੰਦਾ ਸੰਤੋਖ ਸਰਮ ਪਤ ਝੋਰੀ ਧਿਆਨ ਕੀ ਕਰਹੇ ਬੇਭੂਤ
1: ਕਾਲ ਕੁਆਰੀ ਕਾਯਾਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
1: ਆਦੇਸ਼
0: ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਗਿਆਨ ਦਇਆ ਭੰਡਾਰ ਕਟ ਕਟ ਵਾਜਹਿ ਨਾਦ
0: ਆਪ ਨਾਥ ਨਾਥੀ ਸਭ ਜਾ ਕੀ ਰਿਧ

0: నమస్తంగ పూతే నమస్తంగ జూపే
1: నమస్తంగ నమస్తంగ

0: ਸੰਦ ਦੁਆ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਪਾਰ
1: ਸਰਵ ਮੰਤ੍ਰ ਮੰਦੇ ਵਪੇ ਵਾਦ ਦਾਰ
0: ਸਰਵ ਪਾਲਕ ਸਰਵ ਕਾਲਕ ਸਰਵ ਗੋਪਨ ਕਾਲ
1: ਚਤੁਰ ਤਤ ਬਰਾਜ ਹੀ

0: ਬਿੰਦੇ ਮੁਕੰਦੇ ਉਦਾਰੇ ਅਪਾਰੇ
1: ਹਰਿਆ ਕਰੇ ਨਾਨਾ ਮੇਰਾ ਕੰਮ ਹੈ
0: ਭੁਜੰਗ ਵਿਆਸਨ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ
1: ਚਤਰ ਚੱਕਰ ਦਾਨ ਹੈ ਚਤਰ ਚੱਕਰ ਜਾਨ ਹੈ
0: ਚਤਰ ਚੱਕਰ ਵਕਤੀ ਚਤਰ ਚੱਕਰ ਭਰਤੀ
1: ਚਤਰ ਚੱਕਰ ਪਾਲ ਹੈ ਚਤਰ ਚੱਕਰ ਕਾਲ ਹੈ
0: ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ
1: ਚਤਰ ਚੱਕਰ ਮਾਨੀਆ ਹੈ ਚਤਰ

0: ਬਲ ਗਿਆ ਹੈ
1: ਕਿਆ ਫੁਲ ਗੁਨਾਹ ਹੈ ਕਿ ਸਾ ਹੰਸਾ ਹੈ
0: ਕਿ ਕਾਨ ਕਨਿੰਦ ਹੈ ਕਿ ਰੋਜੀ ਦਹਿੰਦ ਹੈ
1: ਕਿ ਰਾਜ ਗ੍ਰਹੀਮ ਹੈ ਕਿ ਕਰਮ ਕਰੀਮ ਹੈ
0: ਕਿ ਸਰਬੰਗ ਦਲ ਕਲੀ ਹੈ ਕਿ ਸਰਬੰਗ ਦਲੀ ਹੈ
1: ਕਿ ਸਰਬੱਤਰ ਮਾਨ ਹੈ ਕਿ ਸਰਬੱਤਰ ਦਾਨ ਹੈ
0: ਕਿ ਸਰਬੱਤਰ ਗੌਨ ਹੈ ਕਿ ਸਰਬੱਤਰ ਪੌਣ ਹੈ
1: ਕਿ ਸਰਬੱਤਰ ਦੇਸ਼ ਹੈ ਕਿ ਸਰਬੱਤਰ ਭੇਸ ਹੈ
0: ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸਾਜ ਹੈ
1: ਕਿ ਸਰਬੱਤਰ ਦੀਨ ਹੈ ਕਿ ਸਰਬੱਤਰ ਲੀਨ ਹੈ
0: ਕਿ ਸਰਬੱਤਰ ਜਾ ਹੋ ਕਿ ਸਰਬੱਤਰ ਪਾ ਹੋ
1: ਕਿ ਸਰਬੱਤਰ ਦੇਸ਼ ਹੈ ਕਿ ਸਰਬੱਤਰ ਭੇਸ ਹੈ
0: ਕਿ ਸਰਬੱਤਰ ਕਾਲ ਹੈ ਕਿ ਸਰਬੱਤਰ ਪਾਲ ਹੈ
1: ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਦਾ ਹੈ
0: ਕਿ ਸਰਬੱਤਰ ਸੁੱਖ ਹੈ ਕਿ ਸਰਬੱਤਰ ਭੁੱਖ ਹੈ
1: ਕਿ ਸਰਬੱਤਰ ਤ੍ਰਾਣ ਹੈ ਕਿ ਸਰਬੱਤਰ ਪ੍ਰਾਣ ਹੈ
0: ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਪੇਸ ਹੈ
1: ਕਿ ਸਰਬੱਤਰ ਮਾਨ ਹੈ ਸਦੈਵ ਪ੍ਰਧਾਨ ਹੈ
0: ਕਿ ਸਰਬੱਤਰ ਜਾਪੀ ਹੈ ਕਿ ਸਰਬੱਤਰ ਥਾਪੀ ਹੈ
1: ਕਿ ਸਰਬੱਤਰ ਭਾਨ ਹੈ ਕਿ ਸਰਬੱਤਰ ਮਾਨ ਹੈ
0: ਕਿ ਸਰਬੱਤਰ ਇੰਦਰ ਹੈ ਕਿ ਸਰਬੱਤਰ ਚੰਦਰ ਹੈ
1: ਕਿ ਸਰਮੰਗ ਕਲੀਮ ਹੈ ਕਿ ਪਰਮੰਗ ਹੋਈ ਹੈ
0: ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ
1: ਕਿ ਉਸਨ ਵਜੂ ਹੈ ਤਮਾਮ ਰਜੂ ਹੈ।

ప్రాప్రసాదం జగతా సర్వం ముక్త సావల శాంతత నవ నర్.

0: ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਆਦਰ ਹੈ ਜੁਗਰ ਹੈ
1: ਮਿਸਲ ਸਲਾਮ ਹੈ ਸਮਸਤ ਕਲਾਮ ਹੈ
0: ਕਿ ਸਾਇ ਦਿਮਾਗ ਹੈ ਕਿ ਉਸਨ ਚਿਰਾਗ ਹੈ
1: ਕਿ ਅਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਕਰੋਜੀ ਰਹੰਦ ਹੈ ਕਿ ਰਾਜ ਕਰਹਿੰਦ ਹੈ
1: ਗਰੀਮਲ ਕਮਾਲ ਹੈ ਕਿ ਹੁਸਨਲ ਜਮਾਲ ਹੈ
0: ਗਰੀਮ ਖਰਾਜ ਹੈ ਗਰੀਬ ਨਵਾਜ ਹੈ
1: ਰੀਫਲ ਸਕਨ ਹੈ ਰਾਸਲ ਫਕਨ ਹੈ
0: ਲੰਗ ਪ੍ਰਣਾਸ ਹੈ ਸਮਸਤ ਨਿਵਾਸ ਹੈ
1: ਅਗੰਜਲ ਗਨੀਮ ਹੈ ਰਜਾਇ ਕਰਹੀਮ ਹੈ
0: ਸਮਸਤ ਜਬਾਨ ਹੈ ਕਿ ਸਾਹਿਬ ਕਰਾਨ ਹੈ
1: ਕਿ ਨਰਕੰਗ ਪ੍ਰਣਾਸ ਹੈ ਬਹਿਸਤੁਲ ਨਵਾਸ ਹੈ
0: ਕਿ ਸਰਬਲ ਗਵਨ ਹੈ ਹਮੇਸ਼ਲ ਵਨ ਹੈ
1: ਗਮਾਮਲ ਤਮੀਜ ਹੈ ਸਮਸਤ ਲਜੀਜ ਹੈ
0: ਪਰਮ ਈਸ ਹੈ ਸਮਸਤ ਅਦੀਸ ਹੈ

0: ਨਮੋ ਗਿਆਨ ਗਿਆਨੇ
1: ਨਮੋ ਪੋਚ ਪੋਚੇ ਨਮੋ ਪਾਨ ਪਾਨੇ
0: ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ
1: ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ
0: ਅਲੰਕਾਰ ਰੂਪੇ ਅਲੰਕਾਰ ਲਕੇ
1: ਨਮੋ ਆਸਾਸੇ ਨਮੋ ਪਾਨ ਪੰਕੇ
0: ਅੰਗੀ ਸਰੂਪੇ ਅਲੰਗੀ ਅਨਾਮੇ
1: ਪੰਗੀ ਤਰਵਾਰਵੇ ਅਨੰਗੀ ਅਕਾਮੇ
0: ਏਕ ਅਸੀ ਸ਼ਾਂਤ ਅਜੈ ਲੈ ਭੈ ਭੈ ਭੂ ਅਜੂ ਨਾਸਕਾ।

जन्म रतन जिन्नी खटिया।

0: ਸੰਸਾਰ ਭਰਮ ਸੱਤਾ ਸਤਿਆ ਰਹਿਣ ਵਿਹਾਣੀ
1: ਗੁਰ ਕਿਰਪਾ ਜਾਣ ਕੇ
0: ਕਹੇ ਨਾਨਕ ਸੋ ਤਥ ਪਾਏ ਜਿਸਨੂੰ ਅੰਦਰ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮੈਂ ਮਨੋ ਵਿਸਾਰਿਆ
0: ਮਨੋ ਕਿਉਂ ਵਿਸਾਰਿਆ ਇਹ ਵਰਦਾਤਾ ਜਿਨ ਅਗਨ ਮੈਂ ਆਹਰ ਪਹੁੰਚਾਵ ਹੈ ਆਪਣੀ ਲਿਵ ਲਾਏ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
1: ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰਿਆ
0: ਜੈਸੀ ਅਗਨ ਉਦਰ ਮੈਂ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕ ਜਹੀ ਕਾ ਖੇਲ ਵਜਾਇਆ
0: ਜਾ ਤਿਸ ਪਹਾੜਾ ਤਾ ਜੰਮਿਆ ਪਰਵਾਰ ਭਲਾ ਪਾਇਆ
1: ਲਿਵ ਚੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ
0: ਇਹ ਮਾਇਆ ਜਿਤ ਹਰ ਵਿਸਰੈ ਬੋ ਉਪਜੈ ਭਾਉ ਦੂਜਾ ਲਾਇਆ
1: ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਰਾਗੀ ਤਿੰਨੇ ਵਿੱਚ ਪਾਇਆ
0: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬੁਲਾਏ
0: ਐਸਾ ਸਤਿਗੁਰ ਜੇ ਮਿਲੇ ਤਿਸ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ
1: ਜਿਸ ਦਾ ਜਿਉ ਆਏ
0: ਹਰ ਆਪ ਮੁਲਕ

0: ਤਿਨਾ ਮਿਲਿਆ ਜਿਨ ਹਰਾ ਪੇ ਪਾਣਾ
1: ਹੈ ਨਾਨਕ ਹਰਾਸ ਮੇਰੀ ਮਨ ਹੋਆ ਵੰਜਾਰਾ
0: ਇਹ ਰਸਤਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਫਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ
1: ਇਹ ਹਰ ਰਸ ਕਾਮੀ ਪਾਇਆ ਸਤਿਗੁਰ ਮਿਲੇ ਜੁਗਾਏ
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੈ ਜਾ ਹਰ

0: ਜਾ ਜਾ ਵੇਖਾ ਹਰ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ
1: ਕਹੇ ਨਾਨਕ ਇਹ ਨਿਰਜਾ
0: ਹੋਇ ਇਹ ਸ਼ਬਦ ਮੇਰੇ ਸੱਚੇ ਸੁਣਨੇ ਨੂੰ ਪਠਾਏ।

ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰ ਨਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਗਦੀ ਜੋਤ ਜਾਹਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬ ਜਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਮੁਰੀਦੋ ਸੱਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ। ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾਂ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰਿਆ ਪਾਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਿਲੈ ਕੀ ਚਿਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਬਿਰਧ ਕੀ ਪੈਜ ਰਹਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਹੋਵੇ। ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਬੁੱਧ ਵਿਵੇਕ ਰਹਿਤ ਰੱਛਿਆ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਸ਼੍ਰੀ ਗੋਇੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਦਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੁੱਖ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਪੰਜ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਹੈ ਜੀ। ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਏ ਨੇ ਆਪ ਜੀ ਜਾਣ ਬੱਚੇ ਸਮਝ ਕੇ ਮੁਆਫ਼ ਕਰੋ। ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ। ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੀਆਂ ਕਰਨਾ ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਜੀ ਦੇ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ। ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਹੁਣ ਦੀਵਾਨਾਂ ਦੇ ਸਮਾਪਤੀ ਲਈ ਸ਼੍ਰੀ ਮੁੱਖ ਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬੱਤ ਦਾ ਮਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਜਿੰਨੀ ਦੇਰ ਦੇਗ ਵਰਤ ਹੋ ਰਹੀ ਹੈ, ਤੁਸੀਂ ਦੇਗ ਲੈਣੀ ਨੇ, ਛਕਣੀ ਹੈ ਅਤੇ ਧਿਆਨ ਥੋੜ੍ਹਾ ਟਾਈਮ ਦਾ, ਸਕੈਜੂਅਲ ਦਾ। ਸਭ ਤੋਂ ਪਹਿਲਾਂ ਜਿੰਨੇ ਬੱਚੇ ਅੱਜ ਸਵੇਰ ਦੀ ਅਸੈਂਬਲੀ ਵਿੱਚ ਪਹੁੰਚੇ 8 ਵਜੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੁਸੀਂ ਸਾਰੇ ਬੱਚੇ ਨੇ ਹੁਣ ਬੈਠੇ ਇੱਥੇ, ਬੜੇ ਬੀਬੇ ਬੈਠੇ ਰਹੇ ਦਰਬਾਰ ਹਾਲ ਦੇ ਵਿੱਚ, ਨਿਤਨੇ ਸਮੇਂ ਸਾਰਿਆਂ ਨੇ ਨਿਤਨੇ ਸਰਵਣ ਕੀਤਾ, ਆਪਦਾ ਬਹੁਤ ਬਹੁਤ ਧੰਨਵਾਦ। ਅੱਜ ਦੀ ਘੜੀ ਆਪਦੀ ਸਫਲ ਕੀਤੀ ਵਾਹਿਗੁਰੂ ਜੀ ਨੇ। ਧਿਆਨ ਕਰਿਓ ਪੁੱਤ, ਇੱਕ ਮਿੰਟ। ਅਸੀਂ ਆਮ ਕਰਕੇ ਗੁਰਦੁਆਰੇ ਦੋ ਕਾਰਨਾਂ ਕਰਕੇ ਆਉਂਦੇ ਹਾਂ, ਦੋ ਕਾਰਨ ਕਰਕੇ। ਇੱਕ ਕਾਰਨ ਹੈਗਾ ਸਾਡੇ ਮਨ ਵਿੱਚ ਡਰ ਕਰਕੇ, ਅਸੀਂ ਡਰਦੇ ਹਾਂ ਕਿਸੇ ਚੀਜ਼ ਤੋਂ, ਮੌਤ ਤੋਂ ਡਰਦੇ ਹਾਂ, ਦੁੱਖਾਂ ਤੋਂ ਡਰਦੇ ਹਾਂ, ਹੋਰ ਚੀਜ਼ਾਂ ਤੋਂ ਡਰਦੇ ਹਾਂ, ਅਸੀਂ ਤਾਂ ਆ ਕੇ ਗੁਰੂ ਦੇ ਮੱਥਾ ਟੇਕਦੇ ਹਾਂ। ਮੈਂ ਆਪ ਸਾਡੇ ਮੇਰੇ ਵਰਗੇ ਦੀ ਗੱਲ ਕਰਦਾ ਮੈਂ। ਦੂਸਰਾ ਸਾਡਾ ਕਾਰਨ ਹੈ ਗੁਰਦੁਆਰਾ ਆਉਣ ਸਾਹਿਬ ਦਾ, ਉਹ ਹੈ ਲਾਲਚ, ਪਦਾਰਥਾਂ ਦੀ ਲੋੜ। ਜਾਂ ਅਸੀਂ ਲੋਭ ਵੱਸ ਆਉਂਦੇ ਗੁਰਦੁਆਰੇ, ਜਾਂ ਅਸੀਂ ਡਰ ਵੱਸ ਆਉਂਦੇ ਹਾਂ। ਸਤਿਗੁਰੂ ਜੀ ਨੇ ਕਿਹਾ ਕਿ ਜੇ ਤੂੰ ਗੁਰਦੁਆਰੇ ਆਉਣਾ, ਜੇ ਤੂੰ ਗੁਰੂ ਦੇ ਪਾਸ ਜਾਣਾ ਆ, ਪਰਮਾਤਮਾ ਕੋਲ ਜਾਣਾ ਆ, ਤਾਂ ਪ੍ਰੇਮ ਵਿੱਚ ਆ। ਜੇ ਆਉਣਾ ਪ੍ਰੇਮ ਵਿੱਚ ਆ, ਜਿਹਦੇ ਕੋਲ ਪ੍ਰੇਮ ਆ ਉਹਨੂੰ ਫਿਰ ਸੁੱਖ ਆਪੇ ਮਿਲ ਜਾਣੇ ਆ। ਜਿਹੜਾ ਪ੍ਰੇਮ ਨਾਲ ਆ ਗਿਆ, ਸਤਿਗੁਰੂ ਚਰਨਾਂ ਵਿੱਚ ਬੈਠ ਗਿਆ, ਉਹਦੇ ਸੁੱਖ ਆਟੋਮੈਟਿਕਲੀ ਉਹਨੂੰ ਮਿਲ ਜਾਣੇ ਆ, ਦੁੱਖ ਭੱਜ ਜਾਣੇ ਆ। ਜੇ ਅਸੀਂ ਕੈਂਪ ਵਿੱਚ ਹੀ ਆਏ ਹਾਂ, ਕਿਉਂਕਿ ਉਸ ਕੈਂਪ ਤੋਂ ਪਹਿਲਾਂ ਇੱਕ ਗੱਲਬਾਤ ਚੱਲ ਰਹੀ ਸੀ ਸੇਵਾਦਾਰਾਂ ਦੇ ਵਿੱਚ ਕਿ ਬੱਚਿਆਂ ਦਾ ਡਿਸਿਪਲਿਨ, ਅਨੁਸ਼ਾਸਨ ਜਿਹੜਾ ਕਿਵੇਂ ਕਾਇਮ ਕੀਤਾ ਜਾ ਸਕੇ। ਇੱਕ ਤਾਂ ਮੇਰੇ ਵਰਗਾ ਸੁਭਾਅ ਹੈਗਾ ਬੱਚਿਆਂ ਨੂੰ ਦਬਕ ਕੇ, ਥੋੜ੍ਹਾ ਜਿਹਾ ਡਰ ਦੇ ਕੇ, ਅਤੇ ਇੱਕ ਵਿਚਾਰ ਆਇਆ ਕਿ ਬੱਚਿਆਂ ਵਾਸਤੇ ਕੁਛ ਪ੍ਰਾਈਜ਼ ਰੱਖੇ ਜਾਣ, ਕੋਈ ਚੀਜ਼ ਰੱਖੀ ਜਾਵੇ, ਉਹਨਾਂ ਦੇ ਅਟੈਂਡੈਂਸ ਲਈ ਜਾਵੇ। ਅਤੇ ਬਾਅਦ ਜਦੋਂ ਮੀਟਿੰਗ ਖਤਮ ਹੋਈ, ਮੈਂ ਬੈਠਾ ਘਰ ਸੋਚ ਰਿਹਾ ਸੀ ਕਿ ਇਹਨਾਂ ਵਿੱਚ ਦੋਨੋਂ ਚੀਜ਼ਾਂ ਹਨ, ਡਰ ਅਤੇ ਲਾਲਚ। ਜਾਂ ਤੁਹਾਨੂੰ ਲਾਲਚ ਦੀ ਹੈ, ਤੁਸੀਂ ਕੈਂਪ ਜਾਓ ਤੁਹਾਨੂੰ ਆਹ ਚੀਜ਼ ਮਿਲੂਗੀ, ਮੰਮੀ ਪਾਪਾ ਵੀ ਕਹਿੰਦੇ ਹੈਗੇ ਆ, ਉਹ ਪੁੱਤ ਤੂੰ ਕੈਂਪ ਚੱਲ ਜਾ, ਮੈਂ ਤੈਨੂੰ ਆਹ ਚੀਜ਼ ਲੈ ਕੇ ਦਊਂਗੀ। ਉੱਥੇ ਵਿੱਚ ਕੀ ਹੈ ਸਾਡਾ, ਇੱਕ ਲਾਲਚ, ਜਾਂ ਅਸੀਂ ਡਰ ਦੇ ਵਿੱਚ ਆਉਂਦੇ ਹਾਂ। ਅਤੇ ਤੁਸੀਂ ਕੈਂਪ ਵਿੱਚ ਆਉਣਾ ਜੇ ਪ੍ਰੇਮ ਦੇ ਨਾਲ, ਤੁਹਾਡੇ ਅੰਦਰੋਂ ਇੱਕ ਪ੍ਰੇਮ ਬਣੇ ਵਾਹਿਗੁਰੂ ਦੇ ਵਾਸਤੇ, ਉਹ ਪ੍ਰੇਮ ਬਣਨਾ ਚਾਹੀਦਾ, ਤਾਂ ਅਸੀਂ ਜਿਹੜਾ ਸਾਡਾ ਆਇਆ ਵੀ ਸਫਲ ਹੋ ਜਾਵੇਗਾ। ਸਤਿਗੁਰੂ ਨੇ ਹੁਕਮ ਵੀ ਹੁਣ ਜਿਹੜਾ ਸਾਨੂੰ ਕੀਤਾ, ਸੂਹੀ ਮਹੱਲਾ ਪਹਿਲਾ, ਜਿਨ ਕੋ ਭਾਂਡੇ ਭਾਓ ਤਿਨਾਂ ਸਵਾਰ ਸੀ। ਭਾਂਡਾ ਹੁਣ ਸ਼ਬਦ ਬਹੁਤ ਆਉਂਦਾ ਸਤਿਗੁਰੂ ਵਿੱਚ। ਕੱਲ੍ਹ ਵੀ ਅਸੀਂ ਇੱਕ ਮੈਂ ਜਗ੍ਹਾ ਗਿਆ ਸੀ, ਉੱਥੇ ਵੀ ਹੁਕਮਨਾਮਾ ਆਇਆ, ਭਾਂਡਾ ਆਤਮੀਨ ਹੱਥਾ ਧੋਥਾ ਅੱਛਾ ਨਾ ਹੋਏ ਸੀ। ਉੱਥੇ ਭਾਂਡੇ ਦੀ ਗੱਲ ਕੀਤੀ, ਭਾਂਡਾ ਕੀ ਸਾਡਾ ਸਰੀਰ, ਜਾਂ ਸਾਡਾ ਸਰੀਰ ਆ ਨਾ, ਜਿਹਦੇ ਵਿੱਚ ਪ੍ਰੇਮ ਆ, ਜਿਹਦੇ 'ਚ ਭਾਉ ਆ, ਫਿਰ ਤਾਂ ਅਸੀਂ ਬਹੁਤ ਕੁਛ ਪੜ੍ਹਦੇ ਹਾਂ। ਅਸੀਂ ਹਮੇਸ਼ਾ ਕਹਿੰਦੇ ਹੈਗੇ ਪ੍ਰੇਮ ਕਰਨਾ, ਰਾਈਟ, ਵਾਹਿਗੁਰੂ ਨੂੰ ਹਮੇਸ਼ਾ ਪ੍ਰੇਮ ਕਰਨਾ। ਸੋ ਅਸੀਂ ਕੈਂਪ ਵਿੱਚ ਆਉਣਾ, ਖੁਸ਼ ਹੋ ਕੇ ਆਉਣਾ, ਅਤੇ ਇੱਥੇ ਆ ਕੇ ਬੈਠਣਾ, ਸਮੇਂ ਸਿਰ ਆਉਣਾ ਅਤੇ ਸਮੇਂ ਸਿਰ ਜਾਣਾ। ਹੁਣ ਅੱਜ ਜਿਹੜੇ ਦਾ ਬੱਚੇ ਸਵੇਰੇ 8 ਵਜੇ ਆ ਗਏ ਸੀਗੇ, ਜਿਹੜੇ ਅੱਜ ਸਵੇਰੇ ਸਮਾਗਮ ਵਿੱਚ, ਸਵੇਰੇ ਜਿਹੜਾ ਸਾਡੀ ਅਸੈਂਬਲੀ ਸੋਚ ਆ ਗਏ ਸੀਗੇ, ਉਹ ਤਾਂ ਹੁਣ ਜਾਣਗੇ, ਉਹ ਤਾਂ ਹੁਣ ਇੱਥੋਂ ਮੱਥਾ ਟੇਕ ਕੇ ਜਾਣਾ। ਤੁਸੀਂ ਆਪਣਾ ਬ੍ਰੇਕਫਾਸਟ ਕਰਨਾ, ਅਤੇ ਚਾਹ ਵਾਲਾ ਜੋ ਵੀ ਬਣਿਆ ਹੈ ਉੱਥੇ ਛਕਣਾ ਆਪਾਂ ਨੇ, ਅਤੇ ਜਿਹੜੇ ਨਹੀਂ ਆਏ 8 ਵਜੇ, ਜਿਹੜੇ ਬਾਅਦ 'ਚ ਆਏ ਆ, ਉਹ ਉੱਥੇ ਬੈਠੇ ਰਹਿਣਗੇ, ਆਪਾਂ ਫਿਰ ਉਹਨਾਂ ਦਾ ਡਿਫਰੈਂਟ ਸੈਸ਼ਨ ਹਲਾਵਾਂਗੇ, ਠੀਕ ਹੈ ਜੀ। ਆਪੇ ਹੁਣ ਤੁਸੀਂ, ਮੈਨੂੰ ਇੱਥੇ ਪਤਾ ਆ, ਆਈ ਟੁੱਕ ਦਾ ਪਿਕਚਰ, ਮੈਂ ਫੋਟੋ ਲੈ ਲਈ ਸਾਰਿਆਂ ਦੀ ਜਿਹੜੇ ਆਏ ਸੀ ਸਵੇਰੇ। ਜਿਹੜੇ ਸਵੇਰੇ ਆਏ ਸੀ ਉਹ ਜਾਣਗੇ, ਜਿਹੜੇ ਬਾਕੀ ਨਹੀਂ ਆਏ ਸੀ ਉਹ ਬੈਠੇ ਰਹਿਣਗੇ ਇੱਥੇ, ਠੀਕ ਹੈ ਜੀ। ਆਪਣਾ ਜਿਹੜਾ ਸੈਸ਼ਨ ਇੱਥੇ ਹੋਵੇਗਾ, ਭਾਈ ਸਾਹਿਬ ਸਾਡੇ ਕੋਲ ਆਏ ਹੈਗੇ ਆ, ਅਤੇ ਤੁਹਾਡਾ ਇੱਥੇ ਕਲਾਸ ਵਿੱਚ ਜਿਹੜੀ ਅੱਜ ਸਵੇਰ ਦੀ ਅਸੈਂਬਲੀ ਤੁਸੀਂ ਮਿਸ ਕੀਤੀ ਹੈਗੀ ਆ, ਉਹ ਅਸੈਂਬਲੀ ਤੁਹਾਡੀ ਹੁਣ ਹੋ ਜਾਵੇਗੀ, ਠੀਕ ਹੈ ਜੀ। ਅਤੇ ਤੁਹਾਡੇ ਹੁਣ ਕਿਉਂਕਿ 10:30 ਹੋ ਗਏ ਆ, ਅਤੇ ਆਪਣਾ ਹੁਣ ਖਾ ਪੀ ਕੇ ਬੈਥਰੂਮ ਜਾ ਕੇ, ਅਗੇਨ ਮੈਂ ਦੁਬਾਰਾ ਬੇਨਤੀ ਕਰਦਾ ਤੁਹਾਨੂੰ, ਹੁਣ ਬ੍ਰੇਕ ਟਾਈਮ ਹੈਗਾ ਤੁਹਾਡੇ ਕੋਲ,
ਉਹਦੇ 'ਚ ਤੁਸੀਂ ਥੋੜ੍ਹਾ ਨੱਠ ਭੱਜ ਲਓ, ਆਪਣੀ ਲੱਤਾਂ ਸਿੱਧੀਆਂ ਕਰ ਲਓ, ਖਾ ਲਓ, ਛੱਕ ਲਓ, ਛੱਕਣਾ ਵੀ ਪ੍ਰੇਮ ਦੇ ਨਾਲ। ਹੁਣ ਦੇਖੋ ਫਿਰ ਉੱਥੇ ਗੱਲ ਆ ਗਈ, ਇਹ ਨਹੀਂ ਹੈਗਾ ਤੁਸੀਂ ਚੀਜ਼ ਲਈ ਚੱਕੀ 'ਤੇ ਖੜ੍ਹੇ ਹੋ ਖਾ ਕੇ ਉਹ ਭੱਜ ਗਏ, ਛੱਕਣਾ ਵੀ ਪ੍ਰੇਮ ਦੇ ਨਾਲ ਬੈਠ ਕੇ ਆਰਾਮ ਦੇ ਨਾਲ। ਪਹਿਲਾਂ ਜਦੋਂ ਨਾ ਮਿਲ ਗਿਆ ਸਾਨੂੰ ਪ੍ਰਸ਼ਾਦਾ, ਵਾਹਿਗੁਰੂ ਜੀ ਧਿਆਨ ਮੇਰੇ ਵੱਲ, ਧਿਆਨ ਇੱਧਰ, ਜਦੋਂ ਪ੍ਰਸ਼ਾਦਾ ਮਿਲ ਗਿਆ ਆਪਾਂ ਨੂੰ, ਉਸ ਵੇਲੇ ਪਹਿਲਾਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਅਰਦਾਸ ਕਰ ਲੈਣੀ ਹੈ, ਸੱਚੇ ਪਾਤਸ਼ਾਹ ਸ਼ੁਕਰ ਆ ਵਾਹਿਗੁਰੂ ਜੀ ਮੈਨੂੰ ਅੱਜ ਦਾ ਸ਼ਾਹ ਬੱਲਾ ਮਿਲ ਗਿਆ, ਮੈਨੂੰ ਬ੍ਰੇਕਫਾਸਟ ਮਿਲ ਗਿਆ ਸਵੇਰ ਦਾ, ਅੱਜ ਅਰਦਾਸ ਕਰ ਲੈਣੀ ਪਹਿਲਾਂ ਆਪਣੀ ਅਰਦਾਸ, ਅਰਦਾਸ ਕਰਕੇ ਛੱਕਣਾ ਆ, ਛੱਕ ਕੇ ਫਿਰ ਆਪਣੇ ਜਿਹੜੇ ਖੇਡਣਾ ਆ ਅਤੇ ਜਾਣਾ ਆ, ਉਹ ਤੋਂ ਬਾਅਦ ਬੈਥਰੂਮ ਜਾ ਕੇ ਆਪਣਾ ਚਾਹ ਅਸੀਂ ਕਲਾਸ ਵਿੱਚ ਜਾਣਾ ਆ। ਅਤੇ ਤੁਸੀਂ 10:55 'ਤੇ 10:55 ਹੁਣ ਸਾਡੇ ਕੋਲ 11:10 ਵਾਹਿਗੁਰੂ 10:30 ਹੋਏ ਆ, ਤੁਹਾਡੇ ਕੋਲ 25 ਮਿੰਟ ਹੈਗੇ ਆ, 10:55 'ਤੇ ਤੁਸੀਂ ਸਾਰਿਆਂ ਨੇ 209 ਨੰਬਰ ਕਮਰੇ 'ਚ ਪਹੁੰਚ ਜਾਣਾ ਸਾਰਿਆਂ ਨੇ, ਠੀਕ ਹੈ ਜੀ। ਅਤੇ ਹੁਣ ਆਪਣੀ ਦੀਵਾਨ ਦੀ ਇੱਥੇ ਸਮਾਪਤੀ ਹੈਗੀ ਆ, ਸਮਾਂ ਹੋ ਗਿਆ ਆਪਣਾ। ਅਤੇ ਜਿਹੜੇ ਬੱਚੇ ਸਵੇਰੇ ਆਏ ਸੀ 8 ਵਜੇ, ਜਿਹੜੇ ਸਵੇਰ ਦੀ ਅਸੈਂਬਲੀ 'ਚ ਆਏ ਸੀ, ਉਹ ਹੁਣ ਮੱਥਾ ਟੇਕ ਕੇ ਜਾ ਸਕਦੇ ਹੈਗੇ ਸਾਰੇ ਜਣੇ, ਅਤੇ ਜਿਹੜੇ ਬਾਕੀ ਉਹ ਬੱਚੇ ਬੈਠੇ ਰਹਿਣਗੇ ਇੱਥੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੁਬਾਰਾ ਫਿਰ ਦੱਸ ਦਵਾਂ, ਜਿਹੜੇ ਬੱਚੇ ਸਵੇਰੇ ਆਏ ਸੀ ਉਹ ਤੁਸੀਂ ਜਾ ਸਕਦੇ ਹੈਗੇ ਆ, ਸਵੇਰੇ ਆਏ ਸੀ ਜਿਹੜੇ ਸਵੇਰੇ ਮੱਥਾ ਟੇਕੋ, ਮੱਥਾ ਟੇਕ ਕੇ ਆਪਣੇ ਲੰਗਰ ਹਾਲ ਵਿੱਚ ਚਲੇ ਜਾਣ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਨੌਵੇਂ ਮਹੱਲੇ ਦੇ ਸਲੋਕ ਸਰਵਣ ਕੀਤੇ ਹਨ, ਉਪਰੰਤ ਰਾਮ ਕਲਸਾ ਸਾਜੀ ਦੇ ਪਾਠ ਹੋਏ ਹਨ। ਸੋ ਅੱਜ ਆਪਾਂ ਉਸ ਵਿਛੜੀ ਆਤਮਾ ਸਰਦਾਰ ਹਰਵਿੰਦਰ ਸਿੰਘ ਜੀ, ਜੋ ਪਿਛਲੀ ਦਿਨੀ ਸਾਨੂੰ ਵਿਛੋੜਾ ਦੇ ਗਏ ਹਨ, ਉਹਨਾਂ ਦਾ ਪੰਜ ਪੋਤ ਸ਼ਹੀਦ ਨੂੰ ਅਗਨ ਭੇਟ ਕਰਕੇ ਆਪਾਂ ਗੁਰਦੁਆਰਾ ਸਾਹਿਬ ਆਏ ਹਾਂ। ਸੋ ਪਰਿਵਾਰ 'ਤੇ ਬਹੁਤ ਦੁੱਖ ਦੀ ਘੜੀ ਹੈ, ਜੋ ਉਹਨਾਂ ਨੂੰ ਬਹੁਤ ਦੁੱਖ ਹੈ ਪਰਿਵਾਰ 'ਤੇ। ਸੋ ਬਰਾੜ ਸਾਹਿਬ ਸਾਡੇ ਕੁਲਦੀਪ ਸਿੰਘ ਜੀ ਬਰਾੜ ਜੀ ਨੇ ਦੱਸਿਆ ਹੈ ਕਿ ਜੋ ਸਰਦਾਰ ਹਰਵਿੰਦਰ ਸਿੰਘ ਜੀ ਸੀ, ਉਹਨਾਂ ਨੂੰ ਅਚਾਨਕ ਹੀ ਕੋਈ ਸੈਲੈਂਟ ਅਟੈਕ ਆਇਆ ਹੈ, ਉਸ ਦੇ ਨਾਲ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸੋ ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ਣ, ਬੱਚਿਆਂ ਨੂੰ, ਸਾਕ ਸੰਬੰਧੀਆਂ ਨੂੰ, ਭੈਣ ਭਰਾਵਾਂ ਨੂੰ, ਮਿੱਤਰਾਂ ਨੂੰ, ਯਾਰ ਦੋਸਤਾਂ ਨੂੰ। ਸੋ ਹੁਣ ਆਪਾਂ ਬੈਰਾਗਮਈ ਕੀਰਤਨ ਕਰਾਂਗੇ। ਗੁਰੂ ਮਹਾਰਾਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਆਓ ਸਾਰੇ ਰਲ ਕੇ ਆਪਾਂ ਸ਼ਬਦ ਦੀ ਹਾਜ਼ਰੀ।

ਗੁਰੂ ਮਹਾਰਾਜ ਕਿਰਪਾ ਕਰਨ, ਸਰਦਾਰ ਹਰਵਿੰਦਰ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੋ ਸਰਦਾਰ ਹਰਵਿੰਦਰ ਸਿੰਘ ਦਾ ਪਰਿਵਾਰ ਜ਼ਿਲ੍ਹਾ ਲੁਧਿਆਣੇ ਦੇ ਨਾਲ ਸੰਬੰਧ ਸਨ, ਸੋ ਇਸ ਇਲਾਕੇ ਦੇ, ਸਾਡਾ ਵੀ ਇਲਾਕਾ ਲੁਧਿਆਣਾ ਹੀ ਹੈ, ਅਸੀਂ ਵੀ ਲੁਧਿਆਣੇ ਤੋਂ ਹੀ ਹਾਂ। ਤੋ ਭਾਈ ਸਾਹਿਬ ਨੇ ਦੱਸਿਆ ਵੀ ਝਾਂਡੇ ਪਿੰਡ ਦੇ ਸਨ, ਸੋ ਸਾਡੇ ਇਲਾਕੇ ਨੂੰ ਵੀ ਬਹੁਤ ਘਾਟਾ ਪਿਆ ਹੈ ਇਹਨਾਂ ਦਾ ਜਾਣ ਦੇ ਨਾਲ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਸਾਰੇ ਪਰਿਵਾਰ ਨੂੰ ਪਾਣਾ ਮਨ ਬਖਸ਼ਣ। ਆਓ ਸਾਰੇ ਆਪਾਂ ਰਲ ਕੇ ਅਨੰਦ ਸਾਹਿਬ ਦਾ ਜਾਪ ਕਰੀਏ।

ਤੁਧ ਆਗੇ ਅਰਦਾਸ ਹਮਾਰੀ। ਜਿਉ ਬਿਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾ ਨਾ ਜਾਣੇ ਮੇਰਾ ਅਰਦਾਸ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆਂ ਦੇ ਡਿੱਠੇ ਸਭ ਦੁਖ ਦਾਏ। ਤੇਗ ਬਹਾਦਰ ਸਿਮਰੀ ਹੈ ਕਰਨ ਆਉਣ ਦੇ ਆਵੇ ਧਾਏ। ਸਭ ਥਵੇਂ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਿਉਣਾ ਜੀ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚੇਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮੇ ਸੀਧ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸੂਰਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਅਮਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ

ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਵਲਾਂ ਪਾਸ ਅਰਦਾਸ ਬੇਨਤੀ ਜੋਦਰੀ ਵਾਹਿਗੁਰੂ ਜੀ ਆਪ ਜੀ ਦਾ ਫਰਮਾਨ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏਦੇ ਮਹਾਂਭਾਗ ਅਨੁਸਾਰ ਆਪਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਹਰਵਿੰਦਰ ਸਿੰਘ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆ ਮਾਤ ਲੋਕ ਤੋਂ ਚਲਾਣਾ ਕਰ ਗਏ ਗੁਰੂ ਪਾਤਸ਼ਾਹ ਤਿਨ੍ਹਾਂ ਦੇ ਪੰਜ ਭੌਤਿਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਪਰਿਵਾਰ ਵੱਲੋਂ ਗੁਰੂ ਪਾਤਸ਼ਾਹ ਜੀ ਸਰਦਾਰ ਹਰਵਿੰਦਰ ਸਿੰਘ ਜੀ ਦੀ ਆਤਮਕ ਸ਼ਾਂਤੀ ਲਈ ਰੱਖੇ ਹੋਏ ਸਹਿਜ ਪਾਠ ਦੇ ਭੋਗ ਪੁਆਏ ਗਏ ਉਪਰੰਤ ਰਸ ਪਿੰਨੇ ਅਤੇ ਵੈਰਾਗਮਈ ਕੀਰਤਨ ਹੋਇਆ ਗੁਰੂ ਪਾਤਸ਼ਾਹ ਜੀ ਛੇ ਪੁੜੀ ਆਨੰਦ ਸਾਹਿਬ ਜੀ ਦਾ ਜਾਪ ਹੋਏ ਸਮੁੱਚੀਆਂ ਸੇਵਾਵਾਂ ਕਰਦਿਆਂ ਬਾਣੀ ਪੜ੍ਹਦਿਆਂ ਗੋਚ ਬੈਠਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਵਾਹਿਗੁਰੂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਸਰਦਾਰ ਹਰਵਿੰਦਰ ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਤਿਨ੍ਹਾਂ ਦੇ ਪਰਿਵਾਰ ਬੀਬੀ ਸੁਰਿੰਦਰ ਕੌਰ ਲੜਕਾ ਅਰਮਾਨ ਸਿੰਘ ਅਤੇ ਅਰਨਪ੍ਰੀਤ ਨੂੰ ਗੁਰੂ ਪਾਤਸ਼ਾਹ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਜੀਓ ਪਰਿਵਾਰ ਨੇ ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਨੇ ਆਪ ਅੰਗੀਕਾਰ ਕਰਨਾ ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜਦੇ ਕੱਜ ਲੈਣੇ ਪੰਚਮ ਕੜਾਹ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗ ਦੇ ਰਸਨੀ ਲਾਇਕ ਹੋਵੇ ਜੋ ਸਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਰਸਤਾਂ ਬਸਤਾਂ ਆਈਆਂ ਨੇ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸਰਦਾਰ ਹਰਵਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਕਾਲ ਲਈ ਨਿਵਾਸ ਬਖਸ਼ਿਸ਼ ਕਰਨਾ ਪਿੱਛੋਂ ਸਾਕ ਸੰਬੰਧੀ ਰਿਸ਼ਤੇਦਾਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਛੇ ਪੁੜੇ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਹਾਜ਼ਰੀ ਦਰ ਕਰ ਸੱਚ ਗੁਣ ਕੇ ਪ੍ਰਵਾਨ ਕਰਨੀ ਦਰੋਂ ਕਰੋ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰਨਾ ਸਹੀ ਪਿਆਰੇ ਜਨਮ ਮਿਲਣਾ ਜਨਮ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰ ਸੇਵੀਐ ਅਹਨ ਸੋ ਸਹਿਜ ਸੋ ਭਾਏ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਦਾਇ ਹੋਵੈ ਸਿਫਤ ਖਸਮ ਦੀ ਨੁਰੀ ਅਰਸ਼ੋਂ ਕੁਰਸੋਂ ਚੱਟੀਐ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਮਾਈਕ 'ਤੇ ਆਉਣ ਅਤੇ ਸੰਗਤ ਦਾ ਧੰਨਵਾਦ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ। ਕੁਝ ਦਿਨ ਪਹਿਲਾਂ ਸਤਿਕਾਰਯੋਗ ਸਵਰਗਵਾਸੀ ਹਰਵਿੰਦਰ ਸਿੰਘ ਜੀ ਜਿਤਨੀ ਕੁਮਾਰਾਂ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕਰਕੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾਂ ਮਿੱਤਰਾਂ ਨੂੰ, ਸਭਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ। ਉਹਨਾਂ ਦੇ ਪੰਜ ਭੂਤਿਕ ਸਰੀਰ ਦੇ ਸੰਸਕਾਰ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦੇ ਜੀਵਨ ਸਾਥੀ ਭੈਣ ਜੀ ਸੁਰਿੰਦਰ ਕੌਰ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ। ਭੋਗ ਪਾਏ ਗਏ ਨੇ, ਅਲਾਣੀਆਂ ਦੀ ਬਾਣੀ ਪੜ੍ਹੀ ਗਈ ਹੈ ਅਤੇ ਬਰਾਗਮਈ ਕੀਰਤਨ ਹੋਇਆ ਹੈ, ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜਥਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਪਾਠੀ ਸਿੰਘਾਂ ਦਾ ਧੰਨਵਾਦ, ਜਿਨ੍ਹਾਂ ਨੇ ਸਹਿਜ ਪਾਠ ਸਾਹਿਬ ਜੀ ਦੀ ਬਾਣੀ ਪੜ੍ਹੀ ਅਤੇ ਸਾਰਾ ਪਰਿਵਾਰ ਰੋਜ਼ਾਨਾ ਆ ਕੇ ਗੁਰੂ ਜੀ ਦੇ ਚਰਨ ਪਰਸਦੇ ਸਨ, ਗੁਰਬਾਣੀ ਸਰਵਣ ਕਰਦੇ ਸਨ। ਅਤੇ ਨਾਲ ਹੀ ਮੈਂ ਸਤਿਕਾਰਯੋਗ ਜਿੱਥੇ ਮੈਂ ਗਿਆਨ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਕਿ ਸਾਨੂੰ ਦਰਸ਼ਨ ਦਿਦਾਰੇ ਦਿੱਤੇ, ਉੱਥੇ ਸਤਿਕਾਰਯੋਗ ਗਿਆਨੀ ਨਰਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਇਹ ਫਿਨਰ ਹੋਮ ਦੇ ਵਿੱਚ ਗਏ ਅਤੇ ਅਰਦਾਸ ਬੇਨਤੀ ਕੀਤੀ, ਹੁਣ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ, ਜੋ ਅੰਤਿਮ ਅਰਦਾਸ ਹੈ ਉਹ ਕਰਕੇ ਗੁਰੂ ਜੀ ਦੇ ਹੁਕਮ ਸਰਵਣ ਕਰਾਏ। ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਸੰਗਤ ਦਾ ਬਹੁਤ ਬਹੁਤ ਧੰਨਵਾਦ। ਜਦੋਂ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਘਰ ਗ੍ਰਹਿ ਵਿਖੇ ਜਾ ਕੇ ਅਤੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਜੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਦੁੱਖ ਵੰਡਾਇਆ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜੋ ਸਾਡੀ ਇਹ ਰਵਾਇਤ ਹੈ ਕਿ ਜਦੋਂ ਪਰਿਵਾਰ ਵਿੱਚੋਂ ਵੱਡਾ ਚਲਿਆ ਜਾਂਦਾ ਅਤੇ ਉਸ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਦੀ ਜਿਹੜੀ ਦਸਤਾਰ ਹੁੰਦੀ ਹੈ ਉਹ ਉਹਨਾਂ ਦੇ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਸੋ ਭੈਣ ਜੀ ਸੁਰਿੰਦਰ ਕੌਰ, ਉਹਨਾਂ ਦਾ ਪੇਕਾ ਪਰਿਵਾਰ ਜੋ ਦਸਤਾਰ ਲੈ ਕੇ ਆਇਆ ਹੈ, ਉਹ ਮੈਂ ਬੱਚਾ ਅਰਮਾਨ ਸਿੰਘ ਜੋ ਵੱਡਾ ਸਪੁੱਤਰ ਹੈ ਉਸ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਪਹਿਲਾਂ ਮੱਥਾ ਟੇਕ ਕੇ ਅਤੇ ਗੁਰੂ ਘਰ ਦੀ ਜੋ ਗੁਰੂ ਸਾਹਿਬ ਦੀ ਆਸ਼ੀਰਵਾਦ ਆ ਉਹ ਪਹਿਲਾਂ ਸਰੋਪਾ ਲੈ ਲਵੇ। ਇਹ ਜੋ ਸਮਰੱਥਾ ਜ਼ਿੰਮੇਵਾਰੀਆਂ ਉਹਨੂੰ ਨਿਭਾਉਣ ਦਿਆ ਮਹਾਰਾਜ ਬਲ ਬਖਸ਼ੇ। ਮੈਂ ਗਿਆਨੀ ਨਰਿੰਦਰਪਾਲ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਬੱਚਾ ਅਰਮਾਨ ਸਿੰਘ ਉਹ ਆ ਕੇ ਮੱਥਾ ਟੇਕ ਕੇ ਪਹਿਲਾਂ ਸਰੋਪਾ ਲੈ ਲਏ, ਫਿਰ ਮੱਥਾ ਟੇਕ ਕੇ ਅੱਗੇ ਬੈਠ ਜਾਏ। ਜੋ ਭੈਣ ਜੀ ਦਾ ਪੇਕਾ ਪਰਿਵਾਰ ਉਹਨਾਂ ਵੱਲੋਂ ਦਸਤਾਰ ਆਈ ਆ, ਸਤਿਕਾਰਯੋਗ ਹਰਬੰਸ ਸਿੰਘ ਹੁਣਾਂ ਨੂੰ ਮੈਂ ਬੇਨਤੀ ਕਰਾਂਗਾ, ਨਾਲ ਗਿਆਨੀ ਜੀ ਹੋ ਜਾਣਗੇ ਅਤੇ ਨਾਲ ਮੈਂ ਇਹਨਾਂ ਦੇ ਪਰਿਵਾਰਕ ਜ਼ਿੰਮੇਵਾਰ ਸੱਜਣ ਸਤਿਕਾਰਯੋਗ ਅਵਤਾਰ ਸਿੰਘ ਜੀ ਬਾਸੀ, ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਬਰਾੜ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਨਾਲ ਹੋ ਕੇ ਅਤੇ ਜੋ ਬੱਚੇ ਨੂੰ ਜ਼ਿੰਮੇਵਾਰੀਆਂ ਦੀ ਦਸਤਾਰ ਉਹ ਦਿੱਤੀ ਜਾਵੇ।

ਨਾਲ ਹੁਣ ਜਿਹੜੀ ਦਸਤਾਰ ਦੇਣੀ ਆ ਉਹ ਮੈਂ ਜਿਵੇਂ ਨਾਮ ਲਏ ਆ ਸਤਿਕਾਰਯੋਗ ਸਰਦਾਰ ਹਰਬੰਸ ਸਿੰਘ ਜੀ ਜੋ ਭੈਣ ਜੀ ਦੇ ਪੇਕਾ ਪਰਿਵਾਰ ਤੋਂ ਹਨ ਉਹ ਦਸਤਾਰ ਲੈ ਕੇ ਆਏ ਉਹ ਸਾਰੇ ਵੀਰ ਇਹਨੂੰ ਬੱਚੇ ਨੂੰ ਦਸਤਾਰ ਇਸ ਦੇ ਸਿਰ 'ਤੇ ਰੱਖ ਦੇਣ ਅਤੇ ਮੈਂ ਅਰਦਾਸ ਕਰਦਾ ਕਿ ਮਹਾਰਾਜ ਖੜ ਜਾਓ ਨਾਲ ਸਾਰੇ ਹੀ ਖੜੋ ਜਾਓ ਬਰਾੜ ਸਾਹਿਬ ਖੜ ਜਾਓ ਨਾਲ ਹੋ ਕੇ ਸਿਰ 'ਤੇ ਦਸਤਾਰ ਰੱਖ ਦਿਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਸੋ ਅਸੀਂ ਅਰਦਾਸ ਕਰਦੇ ਕਿ ਮਹਾਰਾਜ ਇਸ ਬੱਚੇ ਦੇ ਛੋਟੀ ਉਮਰ ਦੇ ਵਿੱਚ ਹੀ ਜ਼ਿੰਮੇਵਾਰੀਆਂ ਪੈ ਗਈਆਂ ਮੈਂ ਅਰਦਾਸ ਕਰਦਾ ਇਸ ਬੱਚੇ ਨੂੰ ਮਹਾਰਾਜ ਸਮਰੱਥਾ ਬਖਸ਼ੇ ਅਤੇ ਹੁਣ ਇਹਦੀਆਂ ਜ਼ਿੰਮੇਵਾਰੀਆਂ ਪਹਿਲੀ ਵੱਡੀ ਜ਼ਿੰਮੇਵਾਰੀ ਕਿ ਇਹਨੇ ਆਪਣੀ ਮਾਤਾ ਦਾ ਖਿਆਲ ਰੱਖਣਾ ਉਸ ਨੂੰ ਹੀ ਸੇਵਾ ਕਰਨੀ ਅਤੇ ਜੋ ਇਹਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਉਹ ਸਾਰੀਆਂ ਕਰਨੀਆਂ ਇਸ ਦਾ ਛੋਟਾ ਵੀਰ ਆ ਉਸ ਨੂੰ ਵੀ ਤੂੰ ਹੁਣ ਪਿਆਰ ਦੇ ਨਾਲ ਉਸ ਨੂੰ ਵੀ ਕਾਮਯਾਬ ਕਰਨਾ ਇਹ ਅਸੀਂ ਅਰਦਾਸ ਕਰ ਸਕਦੇ ਹਾਂ ਮਹਾਰਾਜ ਦੇ ਅੱਗੇ ਬਾਕੀ ਇਨਸਾਨ ਕੁਛ ਨਹੀਂ ਕਰ ਸਕਦਾ ਗੁਰਬਾਣੀ ਦਾ ਫਰਮਾਨ ਹੈ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤਿੰਨ ਹੀ ਲੀਆ ਹੋਆ ਤੇ ਸੇਕਾ ਪਾਣਾ ਅਤੇ ਮੈਂ ਪਰਿਵਾਰ ਵੱਲੋਂ ਤੁਹਾਨੂੰ ਬੇਨਤੀ ਕਰਦਾ ਕਿ ਜੋ ਆਪ ਸੰਗਤਾਂ ਲਈ ਉਹਨਾਂ ਦੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਲੰਗਰ ਪਾਣੀ ਤਿਆਰ ਕੀਤਾ ਹੋਇਆ ਹੈ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਅਖੀਰ ਵਿੱਚ ਬਾਣੀ ਦਾ ਗੁਰਬਾਣੀ ਦਾ ਫਰਮਾਨ ਆ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ ਜੇ ਹੋਏ ਸਾਹਿਬ ਸੋ ਮੇਲ ਅਤੇ ਨਾਲ ਹੀ ਮੈਂ ਇਹ ਗੁਰੂ ਸਾਹਿਬ ਜੀ ਦੇ ਅੱਗੇ ਮਾਫ਼ੀ ਮੰਗਦਾ ਅਰਦਾਸ ਕਰਦਾ ਕਿ ਮਹਾਰਾਜ ਜੇ ਇਸ ਸਾਡੇ ਵੀਰ ਤੋਂ ਗਾਹੇ ਵਗਾਹੇ ਜਾਣੇ ਅਣਜਾਣੇ ਕਿਸੇ ਤਰ੍ਹਾਂ ਦੀ ਵੀ ਕੋਈ ਭੁੱਲ ਹੋ ਗਈ ਹੋਵੇ ਇਹ ਮਹਾਰਾਜ ਭੁੱਲਾਂ ਨਾ ਚਿਤਾਰਨੀਆਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਇੱਥੇ ਹੀ ਸਮਾਪਤੀ ਹੈ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਪਰਿਵਾਰ ਵੱਲੋਂ ਕਿਸੇ ਨੇ ਵੀ ਕੋਈ ਚਾਰ ਸ਼ਬਦ ਆਖਣੇ ਆ ਤਾਂ ਜ਼ਰੂਰ ਆ ਕੇ ਇਹ ਤੁਹਾਡੀ ਸਟੇਜ ਹੈ ਤੁਸੀਂ ਆ ਕੇ ਕੋਈ ਵੀ ਬੋਲ ਸਕਦਾ ਅਤੇ ਮੈਂ ਫਿਰ ਇੱਕ ਵਾਰ ਆਪਣੇ ਜੰਡੀ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਫਰੀ ਮੌਣ ਦੇ ਸਮੂਹ ਸੇਵਾਦਾਰਾਂ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਇਸ ਪਰਿਵਾਰ ਦੇ ਨਾਲ ਦੁੱਖ 'ਚ ਸ਼ਰੀਕ ਹੋਏ ਆ ਦੁੱਖ ਵੰਡਾਉਣ ਵਾਸਤੇ ਇਹਨਾਂ ਦੇ ਨਾਲ ਖੜ੍ਹੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਗੱਲ ਕਰਦਾ ਸੀ ਭੈਣ ਜੀ ਰਾਜ ਬਰਾੜ ਦੇ ਨਾਲ ਜਿਸ ਦਿਨ ਇਹ ਅਰੇਂਜਮੈਂਟ ਕਰਨ ਗਏ ਅਤੇ ਉਹ ਕਹਿੰਦੇ ਵੀ ਕੰਮ ਵਾਲੇ ਕਹਿੰਦੇ ਵੀ ਕੰਮ 'ਤੇ ਆਓ ਅਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਸਾਰਿਆਂ ਦਾ ਇਹਨਾਂ ਨੇ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਇਹ ਕੰਮਾਂ 'ਤੇ ਨਹੀਂ ਗਏ ਕੰਮ ਛੱਡ ਕੇ ਇਸ ਪਰਿਵਾਰ ਦੇ ਨਾਲ ਕਿਉਂਕਿ ਇਹਨਾਂ ਦਾ ਆਪਣਾ ਪਰਿਵਾਰ ਹੈ ਇਹਨਾਂ ਨੇ ਇਹ ਸਾਰੇ ਕਾਰਜ ਨੂੰ ਆਪ ਹੋ ਕੇ ਨਾਲ ਵੀਰ ਦਾ ਸੰਸਕਾਰ ਕਰਨ ਤੋਂ ਹੁਣ ਤੱਕ ਸਾਰਾ ਇਹਨਾਂ ਨੇ ਨਾਲ ਹੋ ਕੇ ਕੀਤਾ ਹੈ ਮੈਂ ਸਭ ਫਿਰ ਇੱਕ ਵਾਰ ਇਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਮੈਂ ਇਹਨਾਂ ਲਈ ਵੀ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਇਹ ਦੁੱਖ ਝੱਲਣ ਦੀ ਸਮਰੱਥਾ ਬਖਸ਼ਣੀ ਅਤੇ ਕਿਰਪਾ ਕਰਨੀ ਹੁਣ ਇੱਥੇ ਹੀ ਸਮਾਪਤੀ ਹੈ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ